ਅੱਲਾ ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਲਹੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਸੁੰਦਰ ਸੁਨ ਰੂਪਿਆ ਪਾ ਤੀਰਥ ਨਾ ਵਿਅਰਥਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਨ

ci ha detto che mi sono fatto una

ਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੇ ਪਤ ਗਵਾਈ ਬਿਨ ਨਾ ਵੈ ਕਿਛ ਥਾਏ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟ।

0: ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰੱਖ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੁਪਾਤ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰੱਖਿਆ ਮਹਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸੋਰ ਸ਼ਬਦੰ ਸੁਧਰ ਸ਼ਬਦੰ ਪ੍ਰਾਕ੍ਰਿਤ ਹੈ।

ਔੜੀ ਸਾਹਿਬ ਹਿਦਾਇਤ ਕਿਰਪਾ ਕਰੇ ਕਸਾਈ ਕਰਕੇ ਰਾਏ ਸੀ ਸੋ ਸੇਵਕ ਸਰਾਤ ਵਿੱਚ ਜਿਸਨੂੰ ਮੰਨ ਲਾਏ ਸੀ ਜਿਸਨੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨ ਤੁਮਿਆ ਸੋ ਕਰ ਪਾਏ ਸੀ ਤਾਂ ਦਰਬੇ

ਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੁਕਮ ਨੀਲ ਵਸਤਰ ਪੈਰ ਹੋਵੇ ਪ੍ਰਵਾਣ ਮਲੇਸ਼ ਧਾਨ ਲਈ ਪੁਜੇ ਪੁਰਾਣ।

ਤੇਂਦਰ ਸਭ ਤੋਂ ਵੱਡੇ ਮੰਤਰੀ ਹਿੱਟ ਚਲਾਇੰਦਾ ਆਪੇ ਦਿਵੜੇ ਆਪੇ ਹੀ ਕਰਮ ਕਰਾਇੰਦਾ ਵੱਡੂ ਵੱਡਾ ਵੱਡ ਮੇਦਨੇ ਸਿਰੇ ਸਿਰ ਧੰਦੇ ਲਾਇੰਦਾ ਨਦਰੋ ਭੱਠੀ ਜੇ ਤੇਰੇ ਸੁਲਤਾਨਾ ਕਹੋ ਕਰਾਇੰਦਾ ਦਰ ਮੰਗਣ ਪਿੱਛਣਾ ਪਾਇੰਦਾ ਦਰ ਮੰਗਣ ਪਿੱਛਣਾ।

0: ਬਧੀ ਜਮ ਫੁਰ ਜਾਹੇ ਮਹੱਲਾ ਪਹਿਲਾ।
1: ਸਭੋ ਸੂਤ ਭਰਮ ਹੈ ਦੂਜੇ ਲੱਗ ਜਾਏ ਜਮਣਾ ਮਰਣਾ।

Good.

किताब अपना पहले पसंद है।

Terapi, terapi, terapi.

0: ਦਾ ਤਪਸ ਜੋ ਪਾਈਏ ਨਾਨਕ ਸਕਰਮਾ ਸਾਹਿਬ ਤੁਠਾ ਜੋ ਮਿਲੈ ਮਹਲਾ ਦੂਜਾ
1: ਏਕ ਨਹੀਂ ਚੱਕਰੀ ਜਿਤ ਪਾਓ ਖਸਮ ਨਾ ਜਾਏ ਨਾਨਕ ਸੇਵਕ ਕਢੀਐ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਹਮ ਅਵਗੁਣ ਭਰੇ ਏਕ ਗੁਣ ਨਾਈ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਏਕੇ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਡਹੰਸ ਮਹੱਲਾ ਤੀਜਾ।

ਪਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾਂ ਜਾਏ ਫਿਰ ਉਹ ਵਿਛੁਨੀਆ ਭੀ ਮਿਲੈ ਜੇ ਸਤਿਗੁਰ ਲਾਗੈ ਸਾਚੇ ਪਾਏ ਸਤਿਗੁਰ ਸਦਾ ਦਿਆਲ ਹੈ ਅਵਗੁਣ ਸ਼ਬਦ ਜਲਾਏ।

ਅੱਜ ਦੇ ਪਾਵਨ ਪਦੇ ਰਾਹੀਂ ਵੀ ਹੋਂ ਤਿੰਨ ਪੁੱਛੋਂ ਸੰਤਾਂ ਜਾਏ, ਮੈਂ ਉਹਨਾਂ ਰੱਬੀ ਪਿਆਰਿਆਂ ਨੂੰ ਜਾ ਕੇ ਪੁੱਛਾਂ, ਉਹਨਾਂ ਕੋਲੋਂ ਉਪਦੇਸ਼ ਲਵਾਂ। ਫਿਰ ਜਦੋਂ ਉਪਦੇਸ਼ ਮੰਗਿਆ, ਉਹਨਾਂ ਕੋਲੋਂ ਸਿੱਖਿਆ ਮੰਗੀ, ਉਧਰੋਂ ਜਵਾਬ ਮਿਲਿਆ। ਜਵਾਬ ਕੀ ਮਿਲਿਆ? ਆਪ ਛੋੜ ਸੇਵਾ ਕਰੀ। ਕਹਿੰਦੇ ਕੰਤ ਐਵੇਂ ਨਹੀਂ ਰੀਝ ਪੈਂਦਾ, ਉਹ ਐਵੇਂ ਨਹੀਂ ਪ੍ਰਸੰਨ ਹੋ ਜਾਂਦਾ ਵੀ ਮੈਂ ਤੁਰਿਆ ਜਾਂਦਾ ਆਖਾਂ ਵੀ ਰੱਬ ਜੀ ਮੈਨੂੰ ਵੀ ਆਪਣਾ ਮਿਲਾਪ ਬਖਸ਼ੋ। ਕਹਿੰਦੇ ਉਹਨੂੰ ਪ੍ਰਸੰਨ ਕਰਨ ਦੇ ਲਈ, ਉਹਨੂੰ ਰਿਝਾਉਣ ਦੇ ਲਈ ਸਭ ਤੋਂ ਪਹਿਲਾਂ ਕਰਮ ਕਰਨਾ ਪੈਂਦਾ ਆਪ ਛੋੜ, ਆਪਾ ਭਾਵ ਛੱਡਣਾ ਪੈਂਦਾ, ਆਪਣੀ ਮੈਂ ਛੱਡਣੀ ਪਏਗੀ, ਆਪਣੀ ਆਪਣੱਤ ਦਾ ਦਾਵਾ ਛੱਡਣਾ ਪਏਗਾ, ਮੈਂ ਮੇਰੀ ਦਾ ਜੀਵਨ ਵਿੱਚੋਂ ਤਿਆਗ ਕਰਨਾ ਪਏਗਾ। ਆਪ ਛੋੜ, ਫਿਰ ਇਕੱਲਾ ਆਪਾਂ ਭਾਵ ਛੱਡਣਾ ਹੀ ਨਹੀਂ, ਆਪਾਂ ਭਾਵ ਛੱਡ ਕੇ ਸੇਵਾ ਕਰੀ, ਫਿਰ ਉਹਦੀ ਸੇਵਾ ਕਮਾਉਣੀ ਪਏਗੀ, ਫਿਰ ਉਹਨੂੰ ਸੇਵਣਾ ਪਏਗਾ, ਉਹਨੂੰ ਚੇਤਾ ਕਰਨਾ ਪਏਗਾ। ਫਿਰ ਸੱਚੜਾ ਮਿਲੇ ਸਹਿਜ ਸੁਭਾਏ। ਕਹਿੰਦੇ ਫਿਰ ਜੇ ਕਰਮ ਜੀਵਨ 'ਚ ਕਰ ਲਈਏ ਨਾ, ਉਹ ਅਕਾਲ ਪੁਰਖ ਸਹਿਜ ਸੁਭਾਅ ਹੀ ਆ ਮਿਲਦਾ। ਬਸ ਆਹ ਦੋ ਕਰਮ ਨੇ ਜਿਹੜੇ ਜੀਵਨ 'ਚ ਕਮਾਉਣੇ, ਇੱਕ ਆਪਾਂ ਭਾਵ ਗਵਾਉਣਾ, ਆਪਣੀ ਮੈਂ ਆਪਣੇ ਹੰਕਾਰ ਨੂੰ ਛੱਡ ਦੇਣਾ, ਆਪਣੇ ਹੰਕਾਰ ਦਾ ਤਿਆਗ ਕਰਕੇ ਉਹਦੀ ਸੇਵਾ ਭਾਵਨਾ ਦੇ ਵਿੱਚ ਲੱਗ ਜਾਣਾ। ਸੇਵਾ ਕਮਾ ਉਹ ਹੀ ਸਕਦਾ ਜਿਹੜਾ ਮੈਂ ਗਵਾਏਗਾ, ਜਿਹੜਾ ਮੈਂ ਨਹੀਂ ਗਵਾ ਸਕਦਾ ਉਹ ਸੇਵਾ ਨਹੀਂ ਕਮਾ ਸਕਦਾ। ਸੇਵਾ ਉਹੀ ਕਮਾਏਗਾ ਜਿਹੜਾ ਆਪਣੀ ਮੈਂ ਨੂੰ ਗਵਾ ਲਏਗਾ। ਅਤੇ ਜਿਹਨੇ ਆਪਣੀ ਆਪਣੱਤ ਹੀ ਆਪਣੇ ਹਿਰਦੇ ਵਿੱਚ, ਆਪਣੀ ਮੈਂ ਦਾ ਦਾਵਾ ਹੀ ਆਪਣੇ ਹਿਰਦੇ 'ਚ ਰੱਖਿਆ ਹੋਇਆ, ਉਹ ਸੇਵਾ ਕਿਵੇਂ ਕਮਾਵੇ? ਉਹ ਕਿੱਥੋਂ ਭਾਵਨਾ ਲੈ ਕੇ ਆਵੇ ਸੇਵਾ ਦੀ? ਉਹਦੇ ਕੋਲ ਤਾਂ ਹੰਕਾਰ ਦੀ ਭਾਵਨਾ ਹੈ, ਉਹਦੇ ਕੋਲ ਤਾਂ ਹਉਮੈ ਹੈ, ਹੰਕਾਰ ਹੈ ਬਸ। ਇਸ ਲਈ ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ, ਭਾਈ ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਨਾ ਬਾਬਾ ਫਰੀਦ ਸਾਹਿਬ ਜੀ, ਜਦੋਂ ਆਪਾਂ ਬਾਣੀ 'ਚ ਪੜ੍ਹੀਏ ਅਤੇ ਉਹਨਾਂ ਨੇ ਜ਼ਿਕਰ ਕਰਦਿਆਂ ਆਖਿਆ ਨਾ, ਫਰੀਦਾ ਆਪ ਸਵਾਰ ਹੈ, ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ। ਤੂੰ ਆਪਾਂ ਭਾਵ ਸਵਾਰ, ਆਪੇ ਭਾਵ ਨੂੰ ਸਵਾਰਨਾ ਕੀ ਹੈ? ਆਪੇ ਆਪਣੇ ਆਪੇ ਨੂੰ ਗਵਾ ਲੈਣਾ। ਜੇ ਆਪਾਂ ਆਪਣੇ ਆਪੇ ਨੂੰ ਗਵਾਵਾਂਗੇ ਤਾਂ ਹੀ ਤਾਂ ਉਹਦੇ ਵਿੱਚ ਸਮਾਵਾਂਗੇ ਨਾ ਜੀ। ਆਪਣੀ ਹੋਂਦ ਰੱਖ ਕੇ ਉਹਦੇ ਵਿੱਚ ਮਿਲਿਆ ਨਹੀਂ ਜਾ ਸਕਦਾ, ਆਪਣੀ ਹੋਂਦ ਗਵਾਉਣੀ ਪੈਂਦੀ ਹੈ। ਅਤੇ ਜਿੰਨਾ ਚਿਰ ਆਪਣੀ ਹੋਂਦ ਨਹੀਂ ਗਵਾ ਸਕਦੇ, ਉਨਾ ਚਿਰ ਉਹਦੇ ਵਿੱਚ ਕਿਵੇਂ ਮਿਲ ਜਾਂਗੇ? ਇੱਕ ਪਦਾਰਥ ਦੂਸਰੇ ਪਦਾਰਥ ਵਿੱਚ ਉਦੋਂ ਹੀ ਸਮਾਉਂਦਾ ਜਦੋਂ ਉਹ ਆਪਣੇ ਸਰੂਪ ਨੂੰ, ਆਪਣੇ ਆਪੇ ਨੂੰ ਗਵਾ ਲੈਂਦਾ। ਜੇ ਉਹ ਨਾ ਗਵਾਵੇ ਫਿਰ ਕਦੇ ਮਿਲਾਪ ਨਹੀਂ ਹੋਇਆ, ਕਦੇ ਮੇਲ ਇੱਕਮਿਕਤਾ ਨਹੀਂ ਹੋਈ। ਅਸੀਂ ਭਾਵੇਂ ਆਪਣੇ ਜੀਵਨ ਦੇ ਵਿੱਚ ਜਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਇਹ ਗੱਲ ਅਕਸਰ ਵਿਚਾਰਦੇ ਹਾਂ ਵੀ ਅਸੀਂ ਉਸੇ ਅਕਾਲ ਪੁਰਖ ਦੀ ਅੰਸ਼ ਹਾਂ, ਉਹਦੇ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ, ਅਸੀਂ ਇੱਕੋ ਹੀ ਸਰੂਪ ਦੇ ਮਾਲਕ ਹਾਂ। ਪਰ ਨਾਲ ਚੇਤਾ ਰੱਖੋ, ਸਾਡੇ ਅੰਦਰ ਜਿਹੜੀ ਮੈਂ ਹੈ, ਹੰਕਾਰ ਹੈ, ਉਹ ਹੰਕਾਰ ਉਹਨੂੰ ਉਹਦੇ ਨਾਲੋਂ ਸਾਨੂੰ ਵੱਖਰਿਆਂ ਕਰਦਾ। ਅਤੇ ਜਿੰਨਾ ਚਿਰ ਸਾਡੇ ਅੰਦਰ ਮੈਂ ਹੈ, ਉਨਾ ਚਿਰ ਅਸੀਂ ਉਹਦੇ ਨਾਲ ਕਦੇ ਵੀ ਮਿਲ ਨਹੀਂ ਸਕਦੇ। ਜਿੰਨਾ ਚਿਰ ਤੂੰ ਨਹੀਂ ਬਣ ਜਾਂਦਾ, ਉਨਾ ਚਿਰ ਉਹਦੇ ਨਾਲ ਮਿਲਾਪ ਨਹੀਂ। ਆਪਣੀ ਮੈਂ ਛੱਡ ਕੇ ਪਹਿਲਾਂ ਤੂੰ ਵਿੱਚ ਸਮਾਉਣਾ ਪਏਗਾ, ਜਦੋਂ ਸਮਾਵਾਂਗੇ ਫਿਰ ਇੱਕਮਿਕਤਾ ਹੈ, ਆਪਾ ਭਾਵ ਚਲਾ ਜਾਏਗਾ। ਬਸ ਇਸੇ ਤਰ੍ਹਾਂ ਜੀ, ਪਾਣੀ ਕਿਸੇ ਵੀ ਥਾਂ ਦਾ ਹੋਵੇ, ਪਾਣੀ ਦੇ ਬਣਨ ਦਾ ਫਾਰਮੂਲਾ, ਉਹਦੇ ਬਣਨ ਦਾ ਤਰੀਕਾ ਇੱਕ ਹੀ ਹੈ। ਥਾਵਾਂ ਵੱਖਰੀਆਂ ਵੱਖਰੀਆਂ ਤੋਂ ਇਕੱਠਾ ਕਰ ਲਓ, ਵੱਖਰੀਆਂ ਵੱਖਰੀਆਂ ਥਾਵਾਂ ਤੋਂ ਇਕੱਠਾ ਕਰਕੇ ਮੁੜ ਕੇ ਉਹਨਾਂ ਨੂੰ ਇੱਕ ਥਾਂ 'ਤੇ ਲਿਆ ਕੇ ਮਿਲਾ ਦਿਓ, ਇਕੱਠੇ ਕਰ ਦਿਓ। ਇਕੱਠਾ ਕਰਨ ਤੋਂ ਮਗਰੋਂ ਅਸੀਂ ਹੁਣ ਇਹ ਨਹੀਂ ਕਹਿ ਸਕਦੇ ਵੀ ਭਾਈ ਮੈਂ ਫਲਾਣੀ ਥਾਂ ਵਾਲਾ ਪਾਣੀ ਵੱਖਰਾ ਕਰਨਾ, ਫਲਾਣੀ ਥਾਂ ਵਾਲਾ ਪਾਣੀ ਵੱਖਰਾ ਕਰਨਾ,
ਜਿਹੜੀਆਂ ਚਾਰ ਪੰਜ ਥਾਵਾਂ ਤੋਂ ਇਕੱਠਾ ਕਰਕੇ ਲਿਆਂਦਾ ਪਾਣੀ ਮੈਂ ਸਾਰਾ ਹੀ ਵੱਖਰਾ ਵੱਖਰਾ ਫਿਰ ਦੁਬਾਰਾ ਕਰ ਦੇਣਾ, ਔਰ ਉਹੀ

ਪਾਣੀ, ਜਿਹੜਾ ਪਾਣੀ ਜਿੱਥੋਂ ਲਿਆਂਦਾ ਉਹ ਹੀ ਵੱਖਰਾ ਕਰਾਂਗਾ, ਇੱਦਾਂ ਹੋ ਨਹੀਂ ਸਕਦਾ। ਹਾਂ, ਇਹ ਜ਼ਰੂਰ ਹੋ ਸਕਦਾ ਕਿ ਜੇ ਪੰਜਾਂ ਭਾਂਡਿਆਂ ਦੇ ਵਿੱਚੋਂ ਪਾਣੀ ਇੱਕ ਥਾਂ 'ਤੇ ਇਕੱਤਰ ਕੀਤਾ ਅਤੇ ਪੰਜ ਭਾਂਡੇ ਦੁਬਾਰਾ ਫਿਰ ਭਰੇ ਜਾ ਸਕਦੇ ਨੇ, ਜਾਂ ਜਿੰਨੇ ਬਰਤਨਾਂ ਵਿੱਚੋਂ ਪਾਣੀ ਇਕੱਠਾ ਕੀਤਾ ਉਹ ਬਰਤਨ ਸਾਰੇ ਭਰੇ ਜਾ ਸਕਦੇ, ਪਰ ਉਹਨਾਂ ਬਰਤਨਾਂ ਵਿੱਚ ਉਹੀ ਪਾਣੀ ਮੁੜ ਕੇ ਨਹੀਂ ਪਾਇਆ ਜਾ ਸਕਦਾ ਜਿਹੜਾ ਪਾਣੀ ਪਹਿਲਾਂ ਉਹਨਾਂ ਬਰਤਨਾਂ ਵਿੱਚੋਂ ਕੱਢਿਆ ਸੀ। ਇਸੇ ਤਰ੍ਹਾਂ ਜੀ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਚੇਤਾ ਕਰੋ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਜਦੋਂ ਅਸੀਂ ਆਪਾਂ ਭਾਵ ਗਵਾਉਂਦੇ ਹਾਂ ਫਿਰ ਲੀਨਤਾ ਇੱਦਾਂ ਦੀ ਮਿਲਦੀ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ, ਕਦੇ ਵੱਖਰੇਵਾਂ ਨਹੀਂ, ਕਦੇ ਵੀ ਉਹਦੇ ਨਾਲੋਂ ਦੂਰੀ ਨਹੀਂ ਹੈ। ਇਸ ਲਈ ਸਭ ਤੋਂ ਪਹਿਲਾਂ ਕਰਮ ਇਹੀ ਕਮਾਉਣਾ ਪੈਂਦਾ, ਆਪ ਛੋੜ, ਆਪਣੇ ਆਪੇ ਨੂੰ ਛੱਡਣਾ ਪਏਗਾ, ਫਿਰ ਸੇਵਾ ਕਰੀ ਦੂਜਾ ਕਦਮ। ਹੁਣ ਉਹਨੂੰ ਚੇਤੇ ਕਰਨਾ, ਉਹਨੂੰ ਸੇਵਣਾ, ਉਹਨੂੰ ਯਾਦ ਕਰਨਾ, ਉਹਦੀ ਸੇਵਾ ਕਮਾਉਣੀ। ਅਕਸਰ ਆਪ ਜੀ ਅੱਗੇ ਬੇਨਤੀ ਕਰਦੇ ਹਾਂ, ਇੱਕ ਜ਼ਿਕਰ ਕਰੀਦਾ, ਅਕਾਲ ਪੁਰਖ ਪਰਮੇਸ਼ਵਰ ਦੇ ਦੋ ਸਰੂਪ ਨੇ, ਸਰਗੁਣ ਔਰ ਨਿਰਗੁਣ। ਸਰਗੁਣ ਜਿਹੜਾ ਦਿਸਦਾ ਹੈ, ਨਿਰਗੁਣ ਜਿਹੜਾ ਦਿਸਦਾ ਨਹੀਂ, ਨਿਰ ਆਕਾਰ ਕਹਿ ਲਓ, ਸਰਗੁਣ ਆਕਾਰ ਵਾਲਾ, ਨਿਰਗੁਣ ਨਿਰ ਆਕਾਰ। ਸਰੂਪ ਦੋਵੇਂ ਹੀ ਰੱਬ ਦੇ ਨੇ। ਫਿਰ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਮਤ ਵੀ ਦੋ ਕਰਮ ਨੇ, ਵੀ ਜੇ ਪਰਮੇਸ਼ਰ ਨਾਲ ਮਿਲਣਾ, ਗੁਰੂ ਸਾਹਿਬ ਕਹਿੰਦੇ ਸੇਵਾ ਔਰ ਸਿਮਰਨ, ਇਹ ਦੋਵੇਂ ਚੀਜ਼ਾਂ ਆਪਣੇ ਜੀਵਨ ਦਾ ਅੰਗ ਬਣਾ ਲਾ, ਸੇਵਾ ਵੀ ਔਰ ਸਿਮਰਨ ਵੀ। ਸਿਮਰਨ ਉਹਨੂੰ ਚੇਤੇ ਕਰਨਾ, ਸੇਵਾ ਉਹਦੀ ਸੇਵਾ ਕਮਾਉਣੀ, ਸੇਵਾ ਕਰਨੀ। ਅਕਾਲ ਪੁਰਖ ਦੇ ਦੋ ਸਰੂਪ ਨੇ ਔਰ ਸਿੱਖ ਦੇ ਜੀਵਨ ਦੇ ਦੋ ਹੀ ਥੰਮ ਨੇ, ਦੋ ਹੀ ਪਿੱਲਰ ਨੇ, ਇੱਕ ਸੇਵਾ ਅਤੇ ਦੂਜਾ ਸਿਮਰਨ। ਸੇਵਾ ਹਮੇਸ਼ਾ ਸਰਗੁਣ ਸਰੂਪ ਦੀ ਹੁੰਦੀ ਹੈ, ਸੇਵਾ ਕਦੇ ਵੀ ਨਿਰਗੁਣ ਸਰੂਪ ਦੀ ਨਹੀਂ ਹੋਈ। ਹੁਣ ਜਿਹੜੀ ਚੀਜ਼ ਆਪਾਂ ਨੂੰ ਦਿਸਦੀ ਨਹੀਂ ਹੈ ਆਪਾਂ ਉਹਦੀ ਸੇਵਾ ਕਰ ਸਕਦੇ ਹਾਂ? ਮੰਨ ਲਓ ਕੋਈ ਮਨੁੱਖ ਆਖੇ ਤੂੰ ਮੇਰੀ ਸੇਵਾ ਕਰ, ਹੁਣ ਉਹ ਮਨੁੱਖ ਸਾਡੇ ਕੋਲ ਵੀ ਆਉਣਾ ਚਾਹੀਦਾ, ਜੇ ਆਪਾਂ ਉਹਦੀ ਮੁੱਠੀ ਚਾਪੀ ਦੀ ਸੇਵਾ ਕਰਨੀ ਜਾਂ ਉਹਦੀ ਕਿਸੇ ਰੂਪ ਵਿੱਚ ਵੀ ਸੇਵਾ ਕਰਨੀ ਹੋਵੇ, ਅਤੇ ਉਹਦੇ ਲਈ ਉਹ ਸਾਡੇ ਕੋਲ ਹੋਵੇ, ਸਾਡੇ ਸਾਹਮਣੇ ਹੋਵੇ, ਅਸੀਂ ਤਾਂ ਸੇਵਾ ਕਮਾ ਸਕਦੇ ਹਾਂ। ਜੇ ਉਹ ਸਾਡੇ ਕੋਲ ਹੋਵੇ ਹੀ ਨਾ, ਆਪਾਂ ਉਹਦੀ ਸੇਵਾ ਕਰ ਸਕਦੇ? ਉਹ ਸਾਨੂੰ ਦਿਸਦਾ ਹੀ ਨਾ ਹੋਵੇ, ਅਸੀਂ ਉਹਦੀ ਸੇਵਾ ਕਰ ਸਕਦੇ? ਜਾਂ ਅਸੀਂ ਸਿਰਫ ਉਹਨੂੰ ਆਪਣੇ ਖਿਆਲਾਤਾਂ ਵਿੱਚ ਵਸਾਇਆ ਹੋਵੇ ਵੀ ਤੂੰ ਸਾਡੇ ਖਿਆਲ ਵਿੱਚ ਹੈ, ਅਤੇ ਕੀ ਅਸੀਂ ਉਹਦੀ ਸੇਵਾ ਕਰ ਸਕਦੇ? ਨਹੀਂ। ਸੇਵਾ ਲਈ ਹਮੇਸ਼ਾ ਉਸ ਜੀਵ ਦਾ ਸਾਡੇ ਕੋਲੇ ਹੋਣਾ ਜ਼ਰੂਰੀ ਹੈ। ਅਕਾਲ ਪੁਰਖ ਦਾ ਸਰਗੁਣ ਸਰੂਪ ਹੈ ਇਹ ਸਾਰੀ ਸ੍ਰਿਸ਼ਟੀ। ਜਦੋਂ ਰੱਬ ਦੀ ਸੇਵਾ ਦੀ ਵਾਰੀ ਆਵੇ, ਰੱਬ ਦੀ ਸੇਵਾ ਦੀ ਗੱਲ ਆਵੇ, ਤੇ ਚੇਤਾ ਰੱਖੋ ਉਦੋਂ ਸਾਡੇ ਜੀਵਨ ਦੇ ਅੰਦਰ ਮਨੁੱਖਤਾ ਰੂਪੀ ਧਰਮ ਦਾ ਹੋਣਾ ਲਾਜ਼ਮੀ ਹੈ, ਇਨਸਾਨੀਅਤ ਦਾ ਹੋਣਾ ਲਾਜ਼ਮੀ ਹੈ, ਜਿਹੜੀ ਇਨਸਾਨੀਅਤ ਸਾਨੂੰ ਮਨੁੱਖਤਾ ਦੀ ਸੇਵਾ ਸਿਖਾਉਂਦੀ ਹੈ। ਇਹ ਉਹਦੀ ਸੇਵਾ ਹੈ ਜਿਹਨੂੰ ਆਪਾਂ ਗੁਰੂ ਸਾਹਿਬ ਦੀ ਬਾਣੀ 'ਚ ਪੜ੍ਹ ਲੈਂਦੇ ਨਾ, ਵੀ ਮਾਲਕਾ ਜਦੋਂ ਮੈਂ ਸੰਸਾਰ 'ਤੇ ਝਾਤ ਮਾਰੀ ਮੈਨੂੰ ਤੇਰਾ ਇੱਕ ਵੀ ਰੂਪ ਨਹੀਂ ਦਿਸਿਆ, ਫਿਰ ਜਦੋਂ ਮੈਂ ਡੂੰਘਾਈ ਨਾਲ ਸਮਝਿਆ ਵਿਚਾਰਿਆ, ਵਿਚਾਰਨ ਤੋਂ ਮਗਰੋਂ ਪਤਾ ਲੱਗਾ ਵੀ ਸਾਰੇ ਦੇ ਸਾਰੇ ਸਰੂਪ ਹੀ ਤੇਰੇ ਨੇ, ਫਿਰ ਮੈਂ ਵੇਖਿਆ ਰੱਬ ਜੀ ਤੇਰੀ ਇੱਕ ਵੀ ਅੱਖ ਨਹੀਂ ਹੈ, ਪਰ ਸੰਸਾਰ ਵਿੱਚ ਫਿਰ ਡੂੰਘਾਈ ਨਾਲ ਸੋਚਦਾ ਹਾਂ ਰੱਬ ਜੀ ਤੇਰੇ ਤੋਂ ਬਿਨਾਂ ਅੱਖਾਂ ਹੈ ਕੀ ਦੀਆਂ ਨੇ, ਫਿਰ ਸਾਰੇ ਦੇ ਸਾਰੇ ਸਰੀਰਕ ਅੰਗ ਜਿੰਨੇ ਹੱਥ ਪੈਰ, ਮਾਲਕਾ ਤੇਰਾ ਇੱਕ ਵੀ ਹੱਥ ਨਹੀਂ, ਤੇਰਾ ਇੱਕ ਵੀ ਪੈਰ ਨਹੀਂ, ਤੇਰੀਆਂ ਇੱਕ ਵੀ ਅੱਖਾਂ ਨਹੀਂ, ਤੇਰੇ ਇੱਕ ਵੀ ਕੰਨ ਨਹੀਂ, ਤੇਰੀ ਇੱਕ ਵੀ ਨਾਸਿਕਾ ਨਹੀਂ। ਪਰ ਜਦੋਂ ਫਿਰ ਇਹਨੂੰ ਮੈਂ ਬਹਿ ਕੇ ਵਿਚਾਰਾਂ ਤੇ ਮਾਲਕਾ ਤੇਰੇ ਤੋਂ ਬਿਨਾਂ ਆਕਾਰ ਤੇ ਹੈ ਹੀ ਕਿਸੇ ਦਾ ਨਹੀਂ, ਇਹ ਸਾਰਾ ਕੁਝ ਹੀ ਤੇਰਾ, ਅੱਖਾਂ ਵੀ ਤੇਰੀਆਂ, ਕੰਨ ਵੀ ਤੇਰੇ, ਨੱਕ ਵੀ ਤੇਰਾ, ਹੱਥ ਵੀ ਤੇਰੇ, ਬਾਹਾਂ ਵੀ, ਇਹ ਸਾਰਾ ਕੁਝ ਤੇਰਾ ਹੀ ਹੈ। ਹੁਣ ਸਰਗੁਣ ਸਰੂਪ ਵਿੱਚ ਸਾਰਾ ਕੁਝ ਰੱਬ ਦਾ, ਨਿਰਗੁਣ ਸਰੂਪ ਵਿੱਚ ਉਹਦਾ
ਕੁਝ ਵੀ ਨਹੀਂ ਹੈ। ਸਰਗੁਣ ਸਰੂਪ ਦੀ ਜਦੋਂ ਸੇਵਾ ਕਮਾਉਂਦੇ ਹਾਂ ਉਹ ਪ੍ਰਸੰਨ ਹੁੰਦਾ, ਨਿਰਗੁਣ ਸਰੂਪ ਦੀ ਸੇਵਾ ਹੈ ਉਹਦਾ ਸਿਮਰਨ, ਸਿਮਰਨ ਦਿਸਦਾ ਨਹੀਂ, ਬੰਦਗੀ ਦਿਸਦੀ ਨਹੀਂ, ਇਸ ਕਰਕੇ ਬੰਦਗੀ ਉਹਦੀ ਕੀਤੀ ਜਾਂਦੀ ਹੈ ਜਿਹੜਾ ਦਿਸਦਾ ਨਹੀਂ। ਸੇਵਾ ਸਾਨੂੰ ਕਰਦਿਆਂ ਨੂੰ ਕਈ ਵੇਖਦੇ ਨੇ, ਇਸ ਕਰਕੇ ਸੇਵਾ ਉਹਦੀ ਹੁੰਦੀ ਹੈ ਜਿਹੜਾ ਦਿਸਦਾ ਹੈ, ਜਿਹੜਾ ਨਜ਼ਰੀ ਆਉਂਦਾ। ਬਸ ਇਸੇ ਨੂੰ ਸਮਝੋ, ਆਪਾਂ ਭਾਵ ਗਵਾ ਕੇ ਸਿਮਰਨ ਕਰਨਾ ਨਿਰਗੁਣ ਦੀ ਬੰਦਗੀ ਹੈ, ਆਪਾਂ ਭਾਵ ਗਵਾ ਕੇ ਸੇਵਾ ਵਿੱਚ ਜੁੜ ਜਾਣਾ ਸਰਗੁਣ ਦੀ ਸੇਵਾ ਹੈ। ਕਰਮ ਦੋਵੇਂ ਪਰਮੇਸ਼ਵਰ ਲਈ ਨੇ। ਮੈਂ ਜਿੰਨਾ ਚਿਰ ਮਨੁੱਖਤਾ ਆਪਣੇ ਅੰਦਰ ਧਾਰਨ ਨਹੀਂ ਕਰਾਂਗਾ ਉਨਾ ਚਿਰ ਸੇਵਾ ਕਿਵੇਂ ਕਮਾ ਲਾਂਗਾ। ਜਿੰਨਾ ਚਿਰ ਮੇਰੇ ਅੰਦਰ ਆਪਣਾ ਹੀ ਲਾਲਚ ਹੋਵੇ, ਆਪਣੇ ਪ੍ਰਤੀ ਹੀ ਮੋਹ ਹੋਵੇ, ਲਾਲਸਾਵਾਂ ਅਤੇ ਇੱਛਾਵਾਂ ਮੇਰੇ ਮਨ ਅੰਦਰ ਹੋਣ, ਤੇ ਮੈਂ ਕਦੇ ਵੀ ਸੇਵਾ ਨਹੀਂ ਕਮਾ ਸਕਦਾ। ਸੇਵਾ ਉਦੋਂ ਕਮਾਵਾਂਗਾ ਜਦੋਂ ਆਪਣੀ ਲਾਲਸਾ, ਆਪਣੀਆਂ ਇੱਛਾਵਾਂ ਮੈਂ ਛੱਡ ਦਿਆਂਗਾ। ਆਪਾਂ ਭਾਵ ਗਵਾ ਲਿਆ, ਆਪਾਂ ਭਾਵ ਗਵਾ ਕੇ ਮਨੁੱਖਤਾ ਧਾਰਨ ਕੀਤੀ, ਇਨਸਾਨੀਅਤ ਜੀਵਨ ਵਿੱਚ ਧਾਰਨ ਕੀਤੀ, ਜਾਂ ਇੱਦਾਂ ਕਹਿ ਲਓ ਇਨਸਾਨੀਅਤ ਪਰਮੇਸ਼ਵਰ ਵੱਲੋਂ ਸਾਨੂੰ ਬਖਸ਼ੀ ਹੈ, ਪਰ ਅਸੀਂ ਉਸ ਬਖਸ਼ੀ ਹੋਈ ਇਨਸਾਨੀਅਤ ਨੂੰ ਸੰਭਾਲ ਨਹੀਂ ਸਕੇ। ਜਿੰਨਾ ਚਿਰ ਨਹੀਂ ਸੰਭਾਲਿਆ ਉਨਾ ਚਿਰ ਸੇਵਾ ਨਹੀਂ ਕੀਤੀ, ਅਤੇ ਜਿੱਦਣ ਉਸ ਇਨਸਾਨੀਅਤ ਨੂੰ ਸੰਭਾਲ ਲਿਆ ਉੱਦਣ ਮੈਂ ਸੇਵਾ ਭਾਵਨਾ ਵਿੱਚ ਜੁੜ ਗਿਆ। ਸਤਿਗੁਰੂ ਕਹਿੰਦੇ ਆਪ ਛੋੜ ਸੇਵਾ ਕਰੀ, ਆਪਾਂ ਭਾਵ ਛੱਡ ਕੇ ਉਹਦੀ ਸੇਵਾ ਕੀਤੀ, ਉਹਦਾ ਸਿਮਰਨ ਕੀਤਾ, ਫਿਰ ਸੱਚੜਾ ਮਿਲੇ ਸਹਿਜ ਸੁਭਾਏ, ਉਹ ਅਕਾਲ ਪੁਰਖ ਮੈਨੂੰ ਸਹਿਜ ਸੁਭਾਅ ਮਿਲ ਪਿਆ, ਸਹਿਜ ਸੁਭਾਅ ਉਹਦੇ ਨਾਲ ਮੇਰਾ ਮਿਲਾਪ ਫਿਰ ਬਣ ਆਇਆ। ਕੋਈ ਵੀ ਤੀਸਰਾ ਯਤਨ ਕਰਨ ਦੀ ਲੋੜ ਨਹੀਂ ਪਈ। ਰੱਬੀ ਪਿਆਰਿਆਂ ਨੂੰ ਪੁੱਛਿਆ ਕਿਵੇਂ ਮਿਲਦਾ, ਉਹਨਾਂ ਦੱਸਿਆ ਆਪਾਂ ਭਾਵ ਛੱਡ ਕੇ ਅਤੇ ਉਹਦੀ ਭਾਈ ਸੇਵਾ ਵਿੱਚ ਜੁੜਨਾ ਪੈਂਦਾ, ਉਹਦੀ ਬੰਦਗੀ ਵਿੱਚ ਜੁੜਨਾ ਪੈਂਦਾ। ਜਦੋਂ ਉਹਨਾਂ ਦੇ ਦਿੱਤੇ ਇਸ ਉਪਦੇਸ਼ ਨੂੰ ਕਮਾਇਆ, ਫਿਰ ਉਹ ਸਹਿਜ ਸੁਭਾਅ

ਫਿਰ ਅਗਲੀਆਂ ਪੰਕਤੀਆਂ 'ਚ ਸਾਹਿਬ ਕਹਿੰਦੇ ਪਿਰ ਸੱਚਾ ਮਿਲੈ ਆਏ। ਹੁਣ ਉਹ ਸੱਚਾ ਆ ਕੇ ਮਿਲ ਗਿਆ, ਸਾਚ ਕਮਾਏ, ਸੱਚ ਕਮਾਇਆ, ਸਾਚ ਸ਼ਬਦ, ਸੱਚ ਰੂਪੀ ਸ਼ਬਦ ਵਿੱਚ ਜਾਂ ਸੱਚ ਰੂਪੀ ਨਾਮ ਧਨ ਵਿੱਚ ਜੀਵ ਇਸਤਰੀ ਧਨ, ਧਨ ਸ਼ਬਦ ਵਰਤਿਆ, ਧਨ ਸ਼ਬਦ ਇੱਥੇ ਜੀਵ ਇਸਤਰੀ ਲਈ ਵਰਤਿਆ, ਰਾਤੀ ਰੱਤੀ ਗਈ। ਜਿਸ ਜੀਵ ਇਸਤਰੀ ਨੇ ਭਾਵ ਜਿਸ ਮਨੁੱਖ ਨੇ ਉਹਦੀ ਸੇਵਾ ਕਾਮਨ, ਉਹਦੀ ਸੇਵਾ ਭਾਵਨਾ, ਉਹਦੀ ਸੇਵਾ ਵਿੱਚ ਜੁੜਿਆ, ਉਹਦੀ ਬੰਦਗੀ ਵਿੱਚ ਜੁੜਿਆ, ਉਹਨੂੰ ਉਹ ਮਿਲ ਪਿਆ। ਜਿਹਨੂੰ ਮਿਲਿਆ ਉਹਨੇ ਸੱਚ ਕਮਾਇਆ ਜੀ, ਉਹਨੇ ਸੱਚ ਨੂੰ ਕਮਾ ਲਿਆ, ਸੱਚ ਨੂੰ ਹਾਸਲ ਕਰ ਲਿਆ। ਹੁਣ ਸੱਚ ਜਿਹਨੇ ਕਮਾਇਆ ਉਹਨੇ ਫਿਰ ਜੋੜਿਆ, ਉਹਨੇ ਸੱਚ, ਜਿਵੇਂ ਆਪਾਂ ਜੋ ਕਮਾਉਂਦੇ ਹਾਂ ਉਹਦੇ ਵਿੱਚੋਂ ਖਰਚਦੇ ਵੀ ਹਾਂ ਅਤੇ ਜੋੜਦੇ ਵੀ ਹਾਂ, ਖਰਚ ਵੀ ਰਹੇ ਹਾਂ ਅਤੇ ਜੋੜ ਵੀ ਰਹੇ ਹਾਂ, ਬਸ ਫਰਕ ਇੰਨਾ ਹੀ ਹੈ, ਅਸੀਂ ਝੂਠ ਕਮਾਇਆ, ਝੂਠ ਹੀ ਖਰਚਿਆ ਅਤੇ ਝੂਠ ਹੀ ਜੋੜਿਆ, ਸੱਚ ਤਾਂ ਕਮਾਇਆ ਹੀ ਨਹੀਂ। ਜੇ ਸੱਚ ਕਮਾਉਂਦੇ ਫਿਰ ਸੱਚ ਹੀ ਜੋੜਦੇ, ਸੱਚ ਹੀ ਖਰਚਦੇ। ਹੁਣ ਕੀ ਹੈ, ਹੁਣ ਸਿਰਫ ਝੂਠ ਹੈ ਕੋਲੇ, ਫਰੇਬ ਕਹਿ ਲਓ, ਜਿਵੇਂ ਗੁਰੂ ਸਾਹਿਬ ਨੇ ਤੇ ਕਾਚਾ ਧਨ ਕਿਹਾ ਨਾ, ਜੋੜਿਆ ਕੀ, ਕਾਚਾ ਧਨ ਸੰਚੈ ਇਕੱਠਾ ਕੀਤਾ, ਕਿਹਨਾਂ ਨੇ, ਮੂਰਖ ਗਾ ਵਾਰ। ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਸਾਡੇ ਕੋਲ ਜਿਹੜਾ ਧਨ ਹੈ ਅਸੀਂ ਉਹੀ ਧਨ ਖਰਚਾਂਗੇ ਨਾ ਜੀ, ਤੇ ਜਿਹੜਾ ਧਨ ਕੋਲੇ ਹੈ ਉਸੇ ਧਨ ਨੂੰ ਖਰਚਾਂਗੇ, ਉਸੇ ਨੂੰ ਹੀ ਜੋੜਾਂਗੇ, ਫਿਰ ਉਹ ਭਾਵੇਂ ਕੱਚਾ ਹੋਵੇ ਤੇ ਭਾਵੇਂ ਸੱਚਾ ਹੋਵੇ। ਜਿਨ੍ਹਾਂ ਕੋਲ ਕੱਚਾ ਧਨ ਸੀ ਉਹਨਾਂ ਕੱਚਾ ਧਨ ਜੋੜਿਆ, ਕੱਚਾ ਧਨ ਹੀ ਖਰਚਿਆ, ਤੇ ਸਤਿਗੁਰੂ ਜੀ ਨੇ ਮੋਹਰ ਲਾ ਕੇ ਆਖਿਆ, ਕਹਿੰਦੇ ਭਾਈ ਕੱਚਾ ਧਨ ਜੋੜਿਆ, ਕੱਚਾ ਖਰਚ ਰਿਹਾ, ਇਹ ਪੱਲੇ ਨਾਲ ਬੰਨ ਲਾ, ਇਹ ਕਦੇ ਅਖੁੱਟ ਨਹੀਂ ਰਹਿਣਾ, ਇਹਨੇ ਇੱਕ ਨਾ ਦਿਨ ਮੁੱਕ, ਇੱਕ ਨਾ ਇੱਕ ਦਿਨ ਇਹਨੇ ਮੁੱਕ ਜਾਣਾ। ਫਿਰ ਜੀ ਉਹ ਧਨ ਕਿਵੇਂ ਜੋੜਾਂ, ਉਹ ਧਨ ਕਿਹੜਾ ਜਿਹੜਾ ਮੁੱਕੇ ਨਾ। ਮਾਲਕ ਕਹਿੰਦੇ ਫਿਰ ਇਉਂ ਕਰਿਆ ਕਰ, ਸੱਚ ਰੂਪੀ ਧਨ ਜੋੜਿਆ ਕਰ। ਹੁਣ ਸੱਚ ਰੂਪੀ ਧਨ ਤਾਂ ਜੋੜਾਂਗੇ ਜੇ ਸੱਚ ਰੂਪੀ ਧਨ ਕਮਾਇਆ ਹੋਏਗਾ, ਕੋਲੇ ਤੇ ਝੂਠ ਤੋਂ ਬਿਨਾਂ ਹੈ ਹੀ ਕੁਛ ਨਹੀਂ, ਕੋਲੇ ਤੇ ਫਰੇਬ ਤੋਂ ਬਿਨਾਂ ਹੈ ਹੀ ਕੁਛ ਨਹੀਂ। ਜੇ ਝੂਠ ਨੂੰ ਫਰੇਬ ਨੂੰ ਛੱਡ ਕੇ ਸੱਚ ਨੂੰ ਕਮਾਵਾਂਗੇ ਤਾਂ ਹੀ ਸੱਚ ਜੋੜਾਂਗੇ। ਹੁਣ ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਮਾਲਕ ਕਹਿੰਦੇ ਉਹ ਜੀਵ ਇਸਤਰੀ ਜਿਹਨੇ ਉਪਦੇਸ਼ ਆਪਣੇ ਜੀਵਨ ਵਿੱਚ ਕਮਾਇਆ, ਧਾਰਨ ਕੀਤਾ, ਉਹਨੇ ਨਾ ਸੱਚ ਨਾਲ ਆਪਣਾ ਮਿਲਾਪ ਬਣਾ ਲਿਆ, ਸੱਚ ਨਾਲ ਮੇਲ ਬਣ ਗਿਆ ਉਹਦਾ, ਤੇ ਜਿਹਦਾ ਸੱਚ ਨਾਲ ਮੇਲ ਬਣਿਆ ਹੈ, ਸਤਿਗੁਰੂ ਕਹਿੰਦੇ ਉੱਥੇ ਸਾਚ ਕਮਾਏ, ਉਹਨੇ ਸੱਚ ਕਮਾਇਆ, ਔਰ ਸਾਚ ਸ਼ਬਦ ਧਨ ਰਾਤੀ ਉਹ ਜੀਵ ਇਸਤਰੀ ਸੱਚ ਵਿੱਚ ਰੱਤੀ ਗਈ, ਲੀਨ ਹੋ ਗਈ ਸੱਚ ਵਿੱਚ, ਉਹਦੇ ਕੋਲ ਸੱਚਾ ਧਨ ਹੈ। ਫਿਰ ਜਿਹਦੇ ਕੋਲ ਸੱਚਾ ਧਨ ਹੈ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਇਹ ਸੱਚਾ ਧਨ ਐਸਾ ਹੈ, ਇਹਨੂੰ ਜਿੰਨਾ ਮਰਜ਼ੀ ਖਾ ਲਓ, ਇਹਨੂੰ ਜਿੰਨਾ ਮਰਜ਼ੀ ਖਰਚ ਲਓ, ਇਹਨੂੰ ਜਿੰਨਾ ਮਰਜ਼ੀ ਵਰਤ ਲਓ, ਇਹਨੂੰ ਜਿੰਨਾ ਮਰਜ਼ੀ ਵੰਡ ਲਓ, ਖਰਚਣਾ ਵਰਤਣਾ ਤੇ ਵੰਡਣਾ ਸਾਰੇ ਅਲੱਗ ਅਲੱਗ ਨੇ, ਸਾਰੇ ਹੀ ਅਲੱਗ ਅਲੱਗ, ਖਰਚਣਾ ਵਰਤਣਾ ਤੇ ਵੰਡਣਾ। ਸਤਿਗੁਰੂ ਕਹਿੰਦੇ ਕੱਚਾ ਧਨ ਖਰਚੇਗਾ ਤਾਂ ਵੀ ਘਟੇਗਾ, ਕੱਚਾ ਧਨ ਵਰਤੇਗਾ ਤਾਂ ਵੀ ਘਟੇਗਾ, ਕੱਚਾ ਧਨ ਵੰਡੇਗਾ ਤੇ ਤਾਂ ਵੀ ਘਟੇਗਾ। ਸੱਚਾ ਧਨ ਵਰਤ ਲੈ, ਸੱਚਾ ਧਨ ਖਰਚ ਲੈ, ਸੱਚਾ ਧਨ ਵੰਡ ਲੈ, ਇਹਦੇ 'ਚ ਕਦੇ ਕਮੀ ਨਹੀਂ ਆਉਣੀ, ਸਗੋਂ ਵਧੇਗਾ, ਘਟਦਾ ਨਹੀਂ। ਇਸ ਲਈ ਕਰਿਆ ਕੀ ਕਰ, ਕਹਿੰਦੇ ਸੱਚ ਕਮਾ
ਸੱਚ ਨੂੰ ਹੀ ਜੋੜ ਤੇ ਜਿਹੜੀ ਜੀਵ ਇਸਤਰੀ ਫਿਰ ਸੱਚ ਨੂੰ ਜੋੜਨ ਲੱਗ ਜਾਂਦੀ ਹੈ, ਕਹਿੰਦੇ ਸੱਚ ਸ਼ਬਦ ਧਨ ਰਾਤੀ ਉਹ ਸੱਚ ਦੇ ਵਿੱਚ ਰੱਤੀ ਜਾਂਦੀ ਹੈ। ਹੁਣ ਸੱਚ ਨੂੰ ਜੋੜਨਾ ਕੀ ਹੈ? ਇਹ ਤਾਂ ਹੈ ਨਹੀਂ ਵੀ ਜਿਵੇਂ ਅਸੀਂ ਝੂਠ ਰੂਪੀ ਧਨ ਇਕੱਠਾ ਕਰ ਕਰ ਜੋੜੀ ਜਾਂਦੇ ਇੱਦਾਂ ਹੀ ਸੱਚ ਜੁੜੇਗਾ, ਨਹੀਂ। ਸੱਚ ਜੁੜਨਾ ਹੈ ਜੀਵਨ ਦੇ ਅੰਦਰ, ਸੱਚ ਜੁੜਨਾ ਹੈ ਗੁਣਾਂ ਦੇ ਰਾਹੀਂ, ਸੱਚ ਗੁਣਾਂ ਰਾਹੀਂ ਜੁੜੇਗਾ। ਸੱਚ ਜੁੜੇਗਾ ਜਦੋਂ ਅਸੀਂ ਜੀਵਨ ਵਿੱਚ ਸੱਚ ਦੇ ਧਾਰਨੀ ਬਣਾਂਗੇ, ਅਕਾਲ ਪੁਰਖ ਨੂੰ ਆਪਣੇ ਜੀਵਨ ਵਿੱਚ ਚੇਤੇ ਰੱਖਾਂਗੇ, ਔਗਣਾਂ ਨੂੰ ਛੱਡਾਂਗੇ ਤਾਂ ਹੀ ਤੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਾਂਗੇ ਨਾ ਜੀ। ਔਗਣ ਝੂਠ ਦਾ ਪ੍ਰਤੀਕ ਨੇ ਤੇ ਗੁਣ ਸੱਚ ਦਾ। ਜਿਨ੍ਹਾਂ ਨੇ ਔਗਣ ਛੱਡੇ ਉਹਨਾਂ ਨੇ ਝੂਠ ਛੱਡਿਆ, ਜਿਨ੍ਹਾਂ ਨੇ ਗੁਣ ਆਪਣੇ ਜੀਵਨ 'ਚ ਕਮਾ ਲਏ ਉਹਨਾਂ ਸੱਚ ਕਮਾ ਲਿਆ, ਅਤੇ ਜਿਨ੍ਹਾਂ ਸੱਚ ਕਮਾਇਆ ਫਿਰ ਉਹ ਗੁਣ ਜਿਹੜੇ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰੀ ਜਾਂਦੇ ਨੇ। ਜਿਵੇਂ ਜਿਵੇਂ ਗੁਣਾਂ ਵਿੱਚ ਵਾਧਾ ਹੋਈ ਜਾਂਦਾ ਹੈ ਤਿਵੇਂ ਤਿਵੇਂ ਸੱਚ ਵਿੱਚ ਵਾਧਾ ਹੋਈ ਜਾਂਦਾ ਹੈ। ਗੁਣ ਸੱਚ ਦਾ ਪ੍ਰਤੀਕ ਨੇ, ਅਤੇ ਜਿਨ੍ਹਾਂ ਨੇ ਗੁਣ ਕਮਾਏ ਉਹਨਾਂ ਸੱਚ ਕਮਾਇਆ। ਹੁਣ ਜਿਨ੍ਹਾਂ ਨੇ ਗੁਣ ਕਮਾਏ ਸੁਭਾਵਿਕ ਜਿਹੀ ਗੱਲ ਹੈ, ਉਹਨਾਂ ਨੇ ਗੁਣ ਹੀ ਜੋੜੇ ਨੇ। ਜਿਨ੍ਹਾਂ ਨੇ ਗੁਣ ਜੋੜੇ ਉਹਨਾਂ ਕੀ ਜੋੜਿਆ? ਸੱਚ ਜੋੜਿਆ। ਜਾਂ ਔਗਣ ਜੁੜਨਗੇ ਜਾਂ ਗੁਣ ਜੁੜਨਗੇ, ਜਾਂ ਔਗਣ ਕਮਾਵਾਂਗੇ ਜਾਂ ਗੁਣ ਕਮਾਵਾਂਗੇ। ਜਿਨ੍ਹਾਂ ਔਗਣ ਕਮਾਏ ਉਹਨਾਂ ਝੂਠ ਜੋੜਿਆ, ਜਿਨ੍ਹਾਂ ਗੁਣ ਕਮਾਏ ਉਹਨਾਂ ਸੱਚ ਜੋੜਿਆ, ਅਤੇ ਜਿਨ੍ਹਾਂ ਗੁਣਾਂ ਨੂੰ ਧਾਰਨ ਕੀਤਾ ਉਹ ਗੁਣਾਂ ਵਿੱਚ ਹੀ ਸਮਾ ਗਏ। ਇਸੇ ਕਰਕੇ ਤੇ ਬਾਪੂ ਜੀ ਨੇ ਕਿਹਾ ਨਾ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਉਹ ਅਕਾਲ ਪੁਰਖ ਦੀ ਸ਼ਖਸੀਅਤ ਹੀ ਐਸੀ ਹੈ ਕਿ ਜੇ ਅਸੀਂ ਨਿਗੁਣੇ ਵੀ ਉੱਥੇ ਬਣ ਕੇ ਆ ਜਾਈਏ ਤੇ ਨਿਗੁਣਿਆਂ ਦੀ ਝੋਲੀ ਵਿੱਚ ਵੀ ਇਹ ਗੁਣ ਪਾਉਂਦਾ, ਤੇ ਜੇ ਉਹਦੇ ਦਰ ਉੱਤੇ ਬੈਠੇ ਅਸੀਂ ਗੁਣਵਾਨ ਬਣ ਜਾਈਏ, ਉਹਦੇ ਕਿਰਪਾ ਸਦਕਾ ਸਾਡੇ ਕੋਲ ਗੁਣ ਆ ਜਾਣ, ਤੇ ਸਤਿਗੁਰੂ ਕਹਿੰਦੇ ਫਿਰ ਗੁਣਾਂ ਵਿੱਚ ਵਾਧਾ ਵੀ ਉਹ ਹੀ ਕਰਦਾ ਹੈ। ਜਿਵੇਂ ਜਿਵੇਂ ਗੁਣ ਆਈ ਜਾਂਦੇ ਨੇ ਤਿਵੇਂ ਤਿਵੇਂ ਜੀਵ ਗੁਣਾਂ ਦੇ ਧਨ ਨੂੰ ਜੋੜੀ ਜਾਂਦਾ ਹੈ। ਗੁਣ ਜੀਵਨ ਵਿੱਚ ਕਮਾਉਣੇ, ਆਪੇ ਹੀ ਉਹ ਬਖਸ਼ਦਾ ਨਾ, ਆਪੇ ਕਿਰਪਾ ਕਰਦਾ। ਸਤਿਗੁਰੂ ਆਖਦੇ ਕਹਿੰਦੇ ਪਿਰ ਸੱਚਾ ਮਿਲੈ ਆਏ, ਸਾਚ ਕਮਾਏ ਸਾਚ ਸ਼ਬਦ ਧਨ ਰਾਤੀ। ਸੱਚ ਵਿੱਚ ਰਤੀ ਗਈ ਜੀਵ ਇਸਤਰੀ। ਹੁਣ ਜਿਹੜੀ ਸੱਚ ਵਿੱਚ ਜੁੜ ਗਈ ਉਹਦੇ ਪ੍ਰਤੀ ਕਹਿੰਦੇ ਕਦੇ ਨਾ ਰਾਂਡ ਸਦਾ ਸੁਹਾਗਣ, ਕਦੇ ਨਾ ਰਾਂਡ। ਰਾਂਡ ਸ਼ਬਦ ਵਰਤਿਆ ਜਾਂਦਾ ਉਸ ਇਸਤਰੀ ਲਈ ਜਿਸ ਦੇ ਸਿਰ ਉੱਤੇ ਉਹਦੇ ਪਤੀ ਦਾ ਸਾਇਆ ਨਾ ਰਵੇ, ਉਹਦੇ ਲਈ ਸ਼ਬਦ ਵਰਤਿਆ ਜਾਂਦਾ। ਸੱਚ ਕਮਾਇਆ, ਸਤਿਗੁਰੂ ਕਹਿੰਦੇ ਹੁਣ ਮੈਨੂੰ ਇਹ ਡਰ ਨਹੀਂ ਹੈ ਵੀ ਮੇਰੇ ਪਤੀ ਦਾ ਸਿਰ ਤੋਂ ਸਾਇਆ ਉੱਠ ਜਾਏਗਾ। ਇੱਕ ਬਚਨ ਚੇਤਾ ਕਰੋ, ਜਿਵੇਂ ਆਪਾਂ ਵਿਚਾਰਦੇ ਹਾਂ ਵੀ ਔਗਣ ਕਮਾਵਾਂਗੇ ਤੇ ਔਗਣ ਜੁੜਨਗੇ, ਗੁਣ ਕਮਾਵਾਂਗੇ ਤੇ ਗੁਣ ਜੁੜਨਗੇ। ਔਗਣ ਝੂਠ ਦਾ ਪ੍ਰਤੀਕ ਹੈ, ਗੁਣ ਸੱਚ ਦਾ। ਜਿਹੜਾ ਸੱਚ ਨੂੰ ਜੋੜਦਾ ਗਿਆ ਉਹਦੇ ਜੀਵਨ ਵਿੱਚ ਗੁਣ ਵੱਸਦੇ ਗਏ, ਤੇ ਜਿਵੇਂ ਜਿਵੇਂ ਗੁਣ ਵਸੇ ਜੀਵਨ ਦੇ ਅੰਦਰ ਉਵੇਂ ਉਵੇਂ ਉਹ ਗੁਣਾਂ ਦੇ ਵਿੱਚ ਲੀਨ ਹੁੰਦਾ ਗਿਆ, ਗੁਣਾਂ ਦਾ ਧਾਰਨੀ ਬਣਦਾ ਗਿਆ। ਜਦੋਂ ਝੂਠ ਦੀ ਗੱਲ ਕੀਤੀ ਤੇ ਉੱਥੇ ਬਾਪੂ ਜੀ ਨੇ ਸਪਸ਼ਟ ਸ਼ਬਦ ਵਰਤੇ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਝੂਠ ਨਾਲ ਜੁੜਨ ਵਾਲੀ ਜੀਵ ਨੂੰ ਡਰ ਬਣਿਆ ਹੀ ਰਹਿੰਦਾ ਹੈ ਵੀ ਕਿਤੇ ਭਾਈ ਜਿਹਨੂੰ ਮੈਂ ਖਸਮ ਬਣਾਈ ਬੈਠਾ ਇਹ ਹੋਰ ਹੀ ਪਾਸੇ ਨਾ ਤੁਰ ਪਏ। ਇੱਕ ਹੋਰ ਬਚਨ ਚੇਤੇ ਕਰੋ, ਗੁਰੂ ਸਾਹਿਬ ਨੇ ਝੂਠ ਨੂੰ ਬਾਣੀ ਦੇ ਵਿੱਚ ਨਾਰ ਸ਼ਬਦ ਵਰਤਿਆ, ਨਾਰੀ ਸ਼ਬਦ ਵਰਤਿਆ, ਪਰ ਅਸੀਂ ਝੂਠ ਨੂੰ ਵੀ ਖਸਮ ਬਣਾਇਆ ਹੋਇਆ।
ਗੁਰੂ ਸਾਹਿਬ ਕਹਿ ਰਹੇ ਨੇ ਵੀ ਝੂਠ ਨਾਰੀ ਹੈ, ਪਰ ਅਸੀਂ ਉਹਨੂੰ ਕੀ ਬਣਾਇਆ ਹੋਇਆ, ਆਪਣਾ ਖਸਮ, ਆਪਣਾ ਮਾਲਕ ਬਣਾਇਆ ਹੋਇਆ। ਦੋ ਸ਼ਬਦ ਸਾਹਮਣੇ ਆਪ ਜੀ ਦੇ ਰੱਖਾਂ। ਬਾਬਾ ਕਬੀਰ ਸਾਹਿਬ ਕਹਿੰਦੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਦਾਸੀ ਸ਼ਬਦ ਕਿਹਦੇ ਲਈ ਵਰਤਿਆ ਜਾਂਦਾ, ਇਸਤਰੀ ਲਈ। ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ। ਨਾਰ ਸ਼ਬਦ ਕਿਹਦੇ ਲਈ ਵਰਤਿਆ, ਰਾਰੇ ਨੂੰ ਸਿਹਾਰੀ ਆ ਉੱਥੇ। ਖਸਮ ਮਰੇ ਤਾਂ ਨਾਰ, ਰਾਰੇ ਨੂੰ ਸਿਹਾਰੀ, ਨਾਰੀ ਨਾ ਰੋਵੇ, ਉਹ ਰੋਂਦੀ ਨਹੀਂ ਹੈ। ਗੁਰੂ ਸਾਹਿਬ ਹੁਣ ਉੱਥੇ ਨਾਰੀ ਸ਼ਬਦ ਕਾਹਦੇ ਲਈ ਵਰਤਿਆ, ਮਾਇਕ ਪਦਾਰਥਾਂ ਲਈ, ਮਾਇਆ ਲਈ, ਜਾਂ ਇਹਨਾਂ ਵਸਤੂਆਂ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਬੰਦਾ ਇਕੱਠਾ ਕਰਦਾ ਹੈ। ਹੁਣ ਚੇਤਾ ਰੱਖੋ, ਅਸੀਂ ਇਹਨਾਂ ਵਸਤੂਆਂ ਨੂੰ ਕੀ ਬਣਾਇਆ, ਜਾਂ ਜਿਹੜੇ ਧਨ ਨੂੰ ਜੀਵਨ ਵਿੱਚ ਕਮਾਇਆ ਅਸੀਂ ਉਹਨੂੰ ਕੀ ਬਣਾਇਆ, ਅਸੀਂ ਉਹਨੂੰ ਸੇਵਕ ਬਣਾ ਕੇ ਰੱਖਿਆ, ਅਸੀਂ ਉਹਨੂੰ ਨੌਕਰ ਬਣਾ ਕੇ ਰੱਖਿਆ, ਅਸੀਂ ਤੇ ਉਹਨੂੰ ਤਖਤਾਂ ਤੇ ਰੱਖ ਰੱਖ ਕੇ ਪੂਜਦੇ ਫਿਰਦੇ ਹਾਂ, ਇਹਦਾ ਮਤਲਬ ਉਹ ਸਾਡਾ ਮਾਲਕ ਹੈ। ਜਿਹਨੂੰ ਅਸੀਂ ਆਪਣੇ ਸਾਹਮਣੇ ਤਖਤ ਤੇ ਬਿਠਾ ਕੇ ਉਹਦੀ ਪੂਜਾ ਕਰੀ, ਕਦੇ ਕੋਈ ਨੌਕਰ ਦੀ ਪੂਜਾ ਕਰਦੇ ਵੇਖਿਆ ਕਿਸੇ ਨੂੰ, ਵੀ ਇਹ ਮੇਰਾ ਨੌਕਰ ਹੈ ਭਾਈ, ਮੈਂ ਇਹਦੀ ਪੂਜਾ ਕਰਦਾ। ਪੂਜਾ ਕਿਹਦੀ ਕਰਦੇ ਹਾਂ, ਸਤਿਕਾਰ ਕਿਹਦਾ ਕਰਦੇ ਹਾਂ, ਮਾਲਕ ਦਾ। ਅਤੇ ਗੁਰੂ ਬਾਬਾ ਜੀ ਕਹਿੰਦੇ ਹੈ ਤੇ ਇਹ ਸੀ ਦਾਸੀ, ਪਰ ਇਹਨੂੰ ਦਾਸੀ ਨਹੀਂ, ਇਹਨੂੰ ਖਸਮ ਬਣਾ ਲਿਆ, ਮਾਲਕ ਬਣਾ ਲਿਆ, ਵੀ ਇਹ ਤਾਂ ਮਾਲਕ ਹੈ ਭਾਈ, ਇਹਦੇ ਬਿਨਾਂ ਗੁਜ਼ਾਰਾ ਹੀ ਹੈ ਨਹੀਂ ਭਾਈ, ਮਾਲਕ ਹੈ ਸਾਡਾ। ਫਿਰ ਅਸੀਂ ਪੂਜਣ ਲੱਗ ਪਏ। ਬਸ ਇੱਦਾਂ ਕਹਿ ਲਓ ਵੀ ਜਿੱਦਣ ਦੇ ਇਹਨੂੰ ਪੂਜਣ ਲੱਗੇ ਹਾਂ ਉੱਦਣ ਦਾ ਇਹ ਸਾਡਾ ਮਾਲਕ ਹੀ ਹੈ, ਅਤੇ ਜਿੱਦਣ ਦਾ ਇਹ ਮਾਲਕ ਬਣਿਆ ਉੱਦਣ ਦਾ ਇਹ ਉੱਦਾਂ ਹੀ ਚਲਾਉਂਦਾ ਜਿੱਦਾਂ ਇਹਦੀ ਮਰਜ਼ੀ ਹੈ। ਅਸੀਂ ਆਪਣੀ ਮਰਜ਼ੀ ਨਾਲ ਇਹਨੂੰ ਨਹੀਂ ਚਲਾ ਸਕਦੇ, ਇਹ ਸਾਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ। ਫਿਰ ਡਰ ਇਹ ਵੀ ਬਣਿਆ ਰਹਿੰਦਾ ਵੀ ਇਹ ਕਿਤੇ ਹੋਰ ਹੀ ਨਾ ਚਲੇ ਆ ਜਾਏ। ਬੰਦਾ ਹੁਣ ਧਨ ਨੂੰ ਜੋੜੀ ਜਾਂਦਾ ਜੋੜੀ ਜਾਂਦਾ, ਪੂਜਾ ਵੀ ਕਰੀ ਜਾਂਦਾ, ਪੂਜੀ ਵੀ ਜਾਂਦਾ, ਡਰ ਵੀ ਬਣਿਆ ਘਾਟਾ ਹੀ ਨਾ ਪੈ ਜੇ, ਡਰ ਹੀ ਬਣਿਆ ਕਿਤੇ ਹੋਰ ਨਾ ਚਲਾ ਜਾਏ, ਹੈ ਨਾ। ਖਸਮ ਬਣਾਇਆ ਤੇ ਹੈ, ਪਰ ਇੱਕ ਡਰ ਮਨ ਦੇ ਵਿੱਚ ਸਦਾ ਹੀ ਬਣਿਆ ਰਹਿੰਦਾ ਵੀ ਕਿਤੇ ਇਹ ਮੈਨੂੰ ਛੱਡ ਕੇ ਕਿਸੇ ਹੋਰ ਥਾਂ ਵੀ ਨਾ ਚਲਾ ਜਾਏ। ਤੇ ਬਾਪੂ ਜੀ ਨੇ ਬੜੇ ਸਪਸ਼ਟ ਵਰਤੇ ਸ਼ਬਦ, ਕਹਿੰਦੇ ਖਸਮ ਮਰਿਆ ਤੂੰ ਮਰ ਜਾਏਗਾ, ਆ ਜਿਹਨੂੰ ਤੂੰ ਆਪਦਾ ਖਸਮ ਬਣਾਈ ਬੈਠਾ ਇਹਨੂੰ ਕੋਈ ਫਿਕਰ ਨਹੀਂ, ਕੋਈ ਫਰਕ ਨਹੀਂ ਪੈਣਾ। ਹੁਣ ਦੂਜੇ ਪਾਸੇ ਖਸਮ ਉਹ ਹੈ ਜਿਹੜਾ ਸੱਚਾ ਹੈ, ਜਦੋਂ ਝੂਠ ਨੂੰ ਮਾਲਕ ਬਣਾਵਾਂਗੇ ਤੇ ਇਹ ਪੱਕਾ ਹੈ ਕਿ ਝੂਠ ਨੇ ਪਤਾ ਨਹੀਂ ਕਿਹੜੇ ਵੇਲੇ ਸਾਡਾ ਸਾਥ ਛੱਡ ਕੇ ਚਲੇ ਜਾਣਾ। ਸਿਰ ਤੋਂ ਕੂੰਡਾ ਉੱਠ ਗਿਆ, ਮਾਲਕ ਉੱਠ ਗਿਆ, ਜਦੋਂ ਸਿਰ ਤੋਂ ਮਾਲਕ ਉੱਠ ਗਿਆ ਫਿਰ ਸ਼ਬਦ ਵਰਤਿਆ ਜਾਂਦਾ ਰਾਂਡ, ਫਿਰ ਸ਼ਬਦ ਵਰਤਿਆ ਜਾਂਦਾ ਨਿਖਸਮਾ, ਖਸਮ ਤੋਂ ਸੱਖਣ ਜਿਹਦਾ ਮਾਲਕ ਹੀ ਕੋਈ ਨਹੀਂ। ਫਿਰ ਜੀਵਨ ਵਿੱਚ ਧਾਰਨ ਕੀਤਾ ਸੱਚ, ਹੁਣ ਸੱਚ ਜਦੋਂ ਜਿਵੇਂ ਜਿਵੇਂ ਧਾਰਨ ਕੀਤਾ ਉਵੇਂ ਉਵੇਂ ਭਰੋਸਾ ਬੱਝਿਆ, ਡਰ ਤਾਂ ਨਹੀਂ ਬਣਿਆ ਜੀ, ਭਰੋਸਾ ਬਣਿਆ। ਝੂਠ ਜੋੜਦਾ ਗਿਆ, ਡਰ ਬਣਦਾ ਗਿਆ ਵੀ ਕਿਤੇ ਪੜਦਾ ਹੀ ਨਾ ਖੁੱਲ੍ਹ ਜੇ, ਕਿਤੇ ਪਾਜ ਹੀ ਨਾ ਖੁੱਲ੍ਹ ਜੇ, ਕਿਤੇ ਮੇਰਾ ਭੇਖ ਹੀ ਨਾ ਉੱਗੜ ਜਾਏ, ਡਰ ਬਣਦਾ ਗਿਆ। ਜਿਵੇਂ ਜਿਵੇਂ ਝੂਠ ਵਿੱਚ ਖਚਤ ਹੁੰਦਾ ਗਿਆ ਤਿਵੇਂ ਤਿਵੇਂ ਡਰ ਵੱਧਦਾ ਗਿਆ, ਪਾਜੀ ਨਾ ਉੱਗੜ ਦੇ। ਹੁਣ ਦੂਜੇ ਪਾਸ ਸੱਚ 'ਤੇ ਆ ਜਾਓ, ਜਿਵੇਂ ਜਿਵੇਂ ਸੱਚ ਜੀਵਨ ਵਿੱਚ ਆਉਂਦਾ ਗਿਆ ਤਿਵੇਂ ਤਿਵੇਂ ਡਰ ਮੁੱਕਦਾ ਗਿਆ। ਕਿਉਂ? ਕਿਉਂਕਿ ਫਰੇਬ ਹੀ ਨਹੀਂ ਰਹਿ ਗਿਆ, ਕੋਈ ਕੋਈ ਕੋਲੇ ਛਲ ਹੀ ਹੈ ਨਹੀਂ। ਜਦੋਂ ਛਲ ਹੁੰਦਾ ਡਰ ਉਦੋਂ ਹੀ ਹੁੰਦਾ, ਜਦੋਂ ਛਲ ਨਾ ਹੋਵੇ ਉਦੋਂ ਡਰ ਨਹੀਂ ਹੁੰਦਾ। ਉਦੋਂ ਪਤਾ ਵੀ ਆਪਾਂ ਸੱਚੇ ਹਾਂ ਭਾਈ, ਜੋ ਮਰਜ਼ੀ ਹੋ ਜੇ ਆਪਾਂ ਸੱਚੇ ਹਾਂ। ਬਸ ਇਸੇ ਤਰ੍ਹਾਂ ਜਿਨ੍ਹਾਂ ਨੇ ਝੂਠ ਜੋੜਿਆ ਉਹਨਾਂ ਦੇ ਮਨ ਅੰਦਰ ਡਰ ਬਣਿਆ ਰਿਹਾ, ਖਸਮ ਚਲਾ ਹੀ ਨਾ ਜਾਏ, ਅਤੇ ਜਿਨ੍ਹਾਂ ਨੇ ਸੱਚ ਜੋੜਿਆ ਉਹਨਾਂ ਨੂੰ ਭਰੋਸਾ ਬੱਝ ਗਿਆ, ਖਸਮ ਕਿਤੇ ਜਾਂਦਾ ਹੀ ਨਹੀਂ ਹੈ, ਉਹ ਸਿਰ 'ਤੇ ਬੈਠਾ, ਉਹ ਜਾਂਦਾ ਹੀ ਨਹੀਂ ਕਿਤੇ। ਮਾਲਕ ਕਹਿੰਦੇ ਜਿਨ੍ਹਾਂ ਨੇ
ਸੱਚ ਰੂਪੀ ਧਨ ਜੋੜਿਆ, ਉੱਥੇ ਕਦੇ ਨਾ ਰਾਂਡ ਸਦਾ ਸੁਹਾਗਣ, ਉਹ ਹਮੇਸ਼ਾ ਹੀ ਸੁਹਾਗਣਾ ਨੇ ਅੰਤਰ ਸਹਿਜ ਸਮਾਧੀ। ਕਹਿੰਦੇ ਫਿਰ ਉਹ ਅਡੋਲ ਹੋ ਕੇ ਟਿਕ ਜਾਂਦੀਆਂ, ਉਹਨਾਂ ਨੂੰ ਪਤਾ ਸੱਚ ਸਾਡੇ ਸਿਰ ਦੇ ਉੱਤੇ ਹੈ, ਸਾਨੂੰ ਫਿਕਰ ਕੋਈ ਨਹੀਂ। ਜਿਹਨਾਂ ਕੋਲ ਝੂਠ ਹੈ ਉਹਨਾਂ ਕੋਲ ਡਰ ਹੈ, ਉਹਨਾਂ ਕੋਲ ਚਿੰਤਾ, ਉਹਨਾਂ ਕੋਲ ਝੋਰ ਹੈ। ਜਿਹਨਾਂ ਕੋਲ ਸੱਚ ਹੈ ਉੱਥੇ ਸਿਰਫ ਤੇ ਸਿਰਫ ਭਰੋਸਾ ਹੈ, ਕੋਈ ਚਿੰਤਾ ਨਹੀਂ, ਕੋਈ ਡਰ ਨਹੀਂ, ਕੋਈ ਝੋਰਾ ਨਹੀਂ। ਅਡੋਲ ਹੋ ਕੇ ਟਿਕਿਆ ਵੀ ਆਪਾਂ ਸੱਚੇ ਹਾਂ ਭਾਈ, ਆਪਾਂ ਨੂੰ ਕੋਈ ਡਰ ਨਹੀਂ ਹੈ। ਝੂਠ ਕਦੇ ਸਹਿਜ ਵਿੱਚ ਨਹੀਂ ਟਿਕਦਾ, ਤੇ ਸੱਚ ਕਦੇ ਹਫੜਾ ਦਫੜੀ 'ਚ ਨਹੀਂ ਆਇਆ। ਝੂਠ ਦੀ ਕਦੇ ਸਮਾਧੀ ਨਹੀਂ ਲੱਗੀ, ਸੱਚ ਕਦੇ ਅਡੋਲ ਅਵਸਥਾ ਤੋਂ ਬਾਹਰ ਨਹੀਂ ਆਇਆ। ਸੱਚ ਹਮੇਸ਼ਾ ਅਡੋਲ ਰਹਿੰਦਾ, ਅਡੋਲਦਾ ਨਹੀਂ। ਝੂਠ ਕਦੇ ਟਿਕਦਾ ਨਹੀਂ। ਆਪਾਂ ਆਮ ਸ਼ਬਦ ਹੀ ਵਰਤ ਲੈਂਦੇ ਹਾਂ ਵੀ ਇਹ ਝੂਠ ਮਾਰਦਾ, ਇਹ ਝੂਠ ਮਾਰਦਾ। ਕਦੇ ਇਹ ਸੁਣਿਆ ਵੀ ਇਹ ਸੱਚ ਮਾਰਦਾ? ਝੂਠ ਲਈ ਦੋ ਸ਼ਬਦ ਨੇ, ਝੂਠ ਬੋਲਦਾ ਤੇ ਝੂਠ ਮਾਰਦਾ। ਸੱਚ ਲਈ ਇੱਕੋ ਹੀ ਹੈ ਵੀ ਇਹ ਸੱਚ ਬੋਲਦਾ, ਸੱਚ ਮਾਰਦਾ ਨਹੀਂ ਹੈ। ਝੂਠ ਮਾਰਦਾ ਤਾਂ ਹੈ ਕਿਉਂਕਿ ਝੂਠ ਮਰ ਜਾਂਦਾ, ਸੱਚ ਕਦੇ ਮਰਦਾ ਨਹੀਂ, ਇਸ ਕਰਕੇ ਸੱਚ ਮਾਰਦਾ ਹੀ ਨਹੀਂ ਹੈ। ਸੱਚ ਸਿਰਫ ਬੋਲਦਾ, ਝੂਠ ਮਰ ਜਾਂਦਾ, ਝੂਠ ਮਰ ਜਾਂਦਾ। ਗੁਰੂ ਸਾਹਿਬ ਕਹਿੰਦੇ ਸੱਚੇ ਨੂੰ ਖਸਮ ਬਣਾ, ਸੱਚਾ ਕਦੇ ਮਰਦਾ ਨਹੀਂ, ਤੂੰ ਹਮੇਸ਼ਾ ਸੁਹਾਗਣ ਹੈ। ਉਹ ਜੇ ਝੂਠ ਨੂੰ ਖਸਮ ਬਣਾਏਗਾ, ਝੂਠ ਕਦੇ ਟਿਕਿਆ ਨਹੀਂ, ਤੂੰ ਸੁਹਾਗਣ ਹੋ ਹੀ ਨਹੀਂ ਸਕਦੀ, ਤੇਰੇ ਸਿਰ ਤੇ ਖਸਮ ਹੈ ਨਹੀਂ, ਤੂੰ ਸੁਹਾਗਣ ਨਹੀਂ। ਜੇ ਸੱਚਾ ਖਸਮ ਸਿਰ ਤੇ ਹੋਏਗਾ, ਤੂੰ ਬੇਫਿਕਰ ਹੈ, ਅਡੋਲ ਟਿਕੀ ਰਹਿ, ਮੇਰਾ ਮਾਲਕ ਬੈਠਾ ਹੈ। ਜਿਵੇਂ ਇਹਨੂੰ ਹੋਰ ਸੌਖਾ ਸਮਝ, ਆਪਾਂ ਆਮ ਕਰਕੇ ਸੰਸਾਰਿਕ ਜੀਵਨ ਜਿਉਣ ਵਾਲੇ ਹਾਂ। ਜੋ ਸੰਸਾਰ ਦੇ ਅੰਦਰ ਨੇਮ ਹੈ, ਅਸਲ ਵਿੱਚ ਇਹੀ ਹੈ ਕਿ ਜਿਹਨੂੰ ਵਿਅਕਤੀ ਸਰੀਰ ਦੇ ਵਿੱਚ ਪੁਰਸ਼ ਦਾ ਸਰੀਰ ਮਿਲਿਆ, ਉਹ ਕਮਾਈ ਕਰਦਾ, ਧਨ ਕਮਾਉਂਦਾ, ਕਿਰਤ ਕਰਦਾ। ਜੋ ਨੇਮ ਹੈ, ਤੇ ਜੋ ਇਸਤਰੀ ਦਾ ਸਰੀਰ ਮਿਲਿਆ, ਉਹਨੇ ਘਰ ਦੀ ਸੰਭਾਲ ਕਰਨੀ। ਉਹ ਘਰ ਦੀ ਸੰਭਾਲ ਕਰਦਿਆਂ ਬੇਫਿਕਰੀ ਹੈ, ਮੇਰਾ ਪਤੀ ਮੇਰੇ ਲਈ ਧਨ ਕਮਾਉਂਦਾ, ਮੇਰਾ ਪਤੀ ਮੇਰੇ ਲਈ ਕਿਰਤ ਕਰਦਾ, ਸਾਡਾ ਪਰਿਵਾਰ ਸਾਡਾ ਘਰ ਸੰਭਾਲਦਾ ਹੈ, ਸੰਭਲਦਾ, ਉਹ ਬੇਫਿਕਰੀ ਹੈ। ਫਿਰ ਸਮਾਜ ਵਿੱਚ ਇੱਦਾਂ ਵੀ ਬੀਤਦਾ, ਆਪਾਂ ਸੰਸਾਰ ਵਿੱਚ ਆਮ ਕਰਕੇ ਵੀ ਕਈ ਵਾਰ ਘਰ ਦੇ ਵਿੱਚ ਕੋਈ ਐਸੇ ਹਾਲਾਤ ਘਟਨਾ ਬਣ ਜਾਂਦੀ ਹੈ ਕਿ ਘਰ ਦੇ ਵਿੱਚ ਕੋਈ ਵੀ ਪੁਰਸ਼ ਨਹੀਂ ਰਹਿ ਜਾਂਦਾ, ਸਿਰਫ ਔਰਤਾਂ ਰਹਿ ਜਾਂਦੀਆਂ। ਉੱਥੇ ਫਿਰ ਕੀ ਹੁੰਦਾ, ਔਰਤ ਇਕੱਲਾ ਘਰ ਨਹੀਂ, ਘਰ ਸੰਭਾਲਣ ਦੇ ਨਾਲ ਨਾਲ ਉਹ ਕਿਰਤ ਕਰਕੇ ਧਨ ਵੀ ਕਮਾਉਣਾ ਪੈਂਦਾ। ਹੁਣ ਦੋ ਡਰ ਬਣ ਗਏ ਨਾ, ਦੋ ਕਰਮ ਹੋ ਗਏ, ਹੁਣ ਸੰਭਾਲਾਂ ਵੀ ਤੇ ਕਿਰਤ ਵੀ ਕਰਾਂ, ਧਨ ਵੀ ਕਮਾਵਾਂ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਸਿਰ ਦੇ ਉੱਤੇ ਸਾਡਾ ਖਸਮ ਅਕਾਲ ਪੁਰਖ ਸੱਚਾ ਹੈ, ਸਾਨੂੰ ਡਰ ਕੋਈ ਨਹੀਂ। ਉਹ ਪਤਾ ਸੱਚਾ ਸਾਡੇ ਸਿਰ 'ਤੇ ਬੈਠਾ, ਸਾਡਾ ਪਤੀ ਸਾਡੇ ਸਿਰ 'ਤੇ ਹੈ। ਜੇ ਉਸੇ ਦੀ ਥਾਵੇਂ ਅਸੀਂ ਝੂਠ ਨੂੰ ਖਸਮ ਬਣਾ ਲਈਏ, ਹੁਣ ਝੂਠ ਦਾ ਕੀ ਪਤਾ ਕਦੋਂ ਮਰ ਜੇ। ਜਦੋਂ ਝੂਠ ਮਰ ਗਿਆ, ਉਦੋਂ ਸਾਡਾ ਟਿਕਾ ਬਿਣ ਸਜਾਏਗਾ, ਫਿਰ ਅਸੀਂ ਬੇਫਿਕਰੇ ਨਹੀਂ ਰਵਾਂਗੇ। ਬੇਫਿਕਰੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਖਸਮ ਸਿਰ 'ਤੇ ਹੈ, ਖਸਮ ਸਿਰ 'ਤੇ ਨਾ ਹੋਵੇ ਬੇਫਿਕਰੀ ਨਹੀਂ ਹੈ, ਚਿੰਤਾ 'ਤੇ ਝੋਰ ਹੈ।
ਇਹਨੂੰ ਹੋਰ ਸੌਖਾ ਕਰ ਲਈਏ, ਬੇਫਿਕਰੀ ਓਨਾ ਚਿਰ ਹੀ ਹੈ ਜਿੰਨਾ ਚਿਰ ਬੇਬੇ ਅਤੇ ਬਾਪੂ ਬੈਠੇ ਨੇ, ਸਿਰ 'ਤੇ ਮੌਜੂਦ ਹੈ। ਜੇ ਉਹ ਸਿਰ 'ਤੇ ਨਾ ਰਹਿਣ ਫਿਰ ਬੇਫਿਕਰੀ ਹੈ, ਫਿਰ ਤਾਂ ਦਿਨ ਰਾਤ ਚਿੰਤਾ 'ਤੇ ਝੋਰੇ 'ਚ ਫਿਰਦਾ। ਜਿੰਨਾ ਚਿਰ ਖਸਮ ਸਿਰ 'ਤੇ ਹੈ ਕੋਈ ਝੋਰਾ ਨਹੀਂ ਜੀ, ਮਾਲਕ ਕਹਿੰਦੇ ਉਦੋਂ ਤਾਂ ਸਹਿਜ ਸਮਾਧੀ ਹੈ। ਇਸ ਕਰਕੇ ਖਸਮ ਬਣਾਉਣਾ ਅਤੇ ਸੱਚੇ ਨੂੰ ਬਣਾ, ਝੂਠ ਨੂੰ ਨਹੀਂ। ਖਸਮ ਬਣਾਉਣਾ ਅਤੇ ਸੱਚ ਨੂੰ ਬਣਾ, ਆਪਣਾ ਮਾਲਕ ਬਣਾਉਣਾ ਅਤੇ ਸੱਚ ਨੂੰ ਬਣਾ। ਸਤਿਗੁਰੂ ਕਹਿੰਦੇ ਸਦਾ ਸੁਹਾਗਣ ਰਹੇਗਾ ਭਾਈ, ਜੀਵਨ ਦੇ ਅੰਦਰ ਕਦੇ ਵੀ ਨਿਖਸਮਾ ਨਹੀਂ ਹੋਏਗਾ, ਕਦੇ ਵੀ ਨਿਖਸਮਾ ਨਹੀਂ ਹੋਏਗਾ, ਸਗੋਂ ਸਦਾ ਹੀ ਸੁਹਾਗ ਭਾਗ ਵਾਲਾ ਆਪਣਾ ਜੀਵਨ

ਫਿਰ ਜੀ ਅਗਲੀਆਂ ਪੰਕਤੀਆਂ 'ਚ ਤੀਸਰੇ ਪਦੇ ਦੀ ਗੁਰੂ ਸਾਹਿਬ ਨੇ ਸੰਪੂਰਨਤਾ ਕੀਤੀ। ਪਿਰ ਰਹੇ ਆ ਪਰ ਪੂਰੇ, ਕਹਿੰਦੇ ਖਸਮ ਤੇ ਮੇਰਾ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ। ਵੇਖ ਅਧੂਰੇ ਉਸ ਨੂੰ, ਕਹਿੰਦੇ ਆਪਣੇ ਸਾਹਮਣੇ ਵੇਖ ਭਾਈ, ਰੰਗ ਮਾਣੇ ਸਹਿਜ ਸੁਭਾਏ। ਫਿਰ ਉਹ ਜੀਵ ਇਸਤਰੀ ਸਹਿਜ ਸੁਭਾਅ ਉਹਦਾ ਰੰਗ ਉਹਦੇ ਮਿਲਾਪ ਦਾ ਸੁੱਖ ਮਾਣਦੀ ਹੈ। ਫਿਰ ਜਿੰਨੀ ਆਪਣਾ ਕੰਤ ਪਛਾਣਿਆ ਹੋ ਤਿੰਨ ਪੁੱਛੋ ਸੰਤਾਂ ਜਾਏ। ਫਿਰ ਪਹਿਲੀ ਪੰਗਤੀ ਨੂੰ ਦੁਹਰਾਇਆ ਕਿ ਜਿਨ੍ਹਾਂ ਨੇ ਆਪਣੇ ਖਸਮ ਨੂੰ ਪਛਾਣ ਲਿਆ, ਕਹਿੰਦੇ ਮੈਂ ਉਹਨਾਂ ਜੀਵਾਂ ਦੇ ਕੋਲ, ਉਹਨਾਂ ਰੱਬੀ ਪਿਆਰਿਆਂ ਕੋਲ ਜਾ ਕੇ ਮੈਂ ਪੁੱਛਦੀ ਹਾਂ, ਦੱਸੋ ਭਾਈ ਉਹ ਅਕਾਲ ਪੁਰਖ ਉਹ ਖਸਮ ਕਿਵੇਂ ਰੀਝਦਾ ਹੈ। ਬਾਬਾ ਫਰੀਦ ਸਾਹਿਬ ਦੇ ਸ਼ਲੋਕ ਚੇਤਾ ਕਰੋ, ਜਿਨ੍ਹਾਂ ਵਿੱਚੋਂ ਜ਼ਿਕਰ ਕਰਦਿਆਂ ਕਹਿੰਦੇ ਫਰੀਦਾ, ਆਪਣੇ ਜੀਵਨ ਦੇ ਅੰਦਰ ਉਹ ਗੁਣ ਧਾਰਨ ਕਰ ਜਿਨ੍ਹਾਂ ਗੁਣਾਂ ਦੇ ਨਾਲੋਂ ਖਸਮ ਉਹ ਕੰਤ ਤੈਨੂੰ ਤੇਰੇ ਵਸ ਵਿੱਚ ਆ ਜਾਏ, ਤੇਰੇ ਵਸ ਵਿੱਚ ਆ ਜਾਏ। ਜਿਹਨੂੰ ਸਤਿਗੁਰੂ ਜੀ ਆਖਦੇ ਨੇ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਫਰੀਦਾ, ਨਿਵਣ ਸੋ ਅੱਖਰ ਖਵਣ ਗੁਣ, ਜਿਹ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਸ ਆਹ ਰੱਬੀ ਪਿਆਰਿਆਂ ਕੋਲੋਂ ਉਪਦੇਸ਼ ਮਿਲਿਆ। ਪਹਿਲਾਂ ਰੱਬੀ ਪਿਆਰਿਆਂ ਨੂੰ ਪੁੱਛਿਆ ਫਰੀਦਾ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਫਿਰ ਉਪਦੇਸ਼ ਕੀ ਮਿਲਿਆ, ਨਿਵਣ ਸੋ ਅੱਖਰ ਖਵਣ ਗੁਣ, ਜਿਹ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਉਹ ਖਸਮ ਤੇਰੇ ਵਸ ਵਿੱਚ ਆ ਜਾਵੇ।

ਚੌਥਾ ਅਤੇ ਅਖੀਰੀ ਪਦਾ ਇਸ ਸ਼ਬਦ ਦਾ ਜੀ, ਗੁਰੂ ਬਾਬਾ ਜੀ ਆਖ ਰਹੇ, ਕਹਿੰਦੇ ਪਿਰੋਂ ਵਿਛੁੰਨੀਆਂ। ਅਸਲ ਵਿੱਚ ਸ਼ਬਦ ਹੈ ਪਿਰ, ਖਸਮ। ਜਦੋਂ ਪਿਰਹੋਂ ਸ਼ਬਦ ਬਣ ਜਾਂਦਾ ਨਾ ਜੀ, ਪਿਰਹੋਂ, ਫਿਰ ਪਿਰ ਤੋਂ, ਪਿਰਹੋਂ, ਪਿਰ ਤੋਂ, ਖਸਮ ਤੋਂ, ਵਿਛੁੰਨੀਆਂ, ਵਿਛੁੜੀਆਂ ਹੋਈਆਂ। ਭੀ ਮਿਲੈ, ਭੀ ਮਤਲਬ ਵੀ, ਖਸਮ ਤੋਂ ਵਿਛੜੀਆਂ ਹੋਈਆਂ ਵੀ ਮਿਲਹਿ, ਮਿਲ ਜਾਂਦੀਆਂ ਨੇ। ਕਿਵੇਂ? ਜੇ ਸਤਿਗੁਰ ਲਾਗੈ ਹੈ ਸਾਚੇ ਪਾਏ, ਜੇ ਗੁਰੂ ਸੱਚੇ ਦੇ ਚਰਨਾਂ ਨਾਲ ਲੱਗ ਜਾਣ, ਫਿਰ ਉਹ ਵਿਛੁੰਨੀਆਂ ਭੀ ਮਿਲੇ, ਫਿਰ ਉਹ ਖਸਮ ਤੋਂ ਵਿਛੜੀਆਂ ਵੀ ਮਿਲ ਜਾਂਦੇ। ਇਹਨੂੰ ਸੌਖਾ ਕਰ ਲਈਏ, ਸੰਸਾਰਕ ਤੌਰ 'ਤੇ ਪਤੀ ਅਤੇ ਪਤਨੀ ਦਾ ਨਾਤਾ ਹੈ, ਰਿਸ਼ਤਾ ਹੈ। ਇਸ ਨਾਤੇ ਵਿੱਚ ਇੱਕ ਵਿਚੋਲਾ ਹੈ, ਵਿਚੋਲਗੀ ਕਰਨ ਵਾਲਾ ਹੈ। ਜੇ ਕਿਤੇ, ਵੈਸੇ ਤਾਂ ਇਸ ਤਰ੍ਹਾਂ ਕਦੇ ਵੀ ਨਾ ਹੋਵੇ, ਅਕਾਲ ਪੁਰਖ ਦਇਆ ਕਰੇ, ਸਭਨਾਂ ਦਾ ਰਿਸ਼ਤਾ ਪ੍ਰੇਮ ਨਾਲ, ਇਤਫਾਕ ਨਾਲ ਨਿਭੇ। ਪਰ ਸਮਾਜ ਵਿੱਚ ਆਪਾਂ ਵੇਖਦੇ ਹਾਂ, ਇਸ ਨਾਤੇ ਵਿੱਚ ਕਈ ਵਾਰ ਫਿੱਕ ਪੈ ਜਾਂਦਾ ਹੈ, ਪਤੀ ਅਤੇ ਪਤਨੀ ਦੇ ਨਾਤੇ ਵਿੱਚ ਫਿੱਕ ਪੈ ਜਾਂਦਾ। ਜਦੋਂ ਫਿੱਕ ਪੈਂਦਾ ਹੈ, ਫਿਰ ਵਿਚੋਲੇ ਨੂੰ ਪੁੱਛਿਆ ਜਾਂਦਾ ਹੈ, ਫਿਰ ਵਿਚੋਲੇ ਨੂੰ ਪੁੱਛਿਆ ਜਾਂਦਾ, ਫਿਰ ਜਾਂ ਤਾਂ ਉਹਨੂੰ ਕਿਹਾ ਜਾਂਦਾ ਵੀ ਭਾਈ ਹੁਣ ਤੁਸੀਂ ਕੁਝ ਕਰੋ, ਸਾਡੇ ਅੰਦਰ ਪਏ ਹੋਏ ਇਸ ਫਿੱਕ ਨੂੰ ਦੂਰ ਕਰੋ, ਸਾਡਾ ਮਨ ਮਿਟਾਵ ਮੁੱਕ ਜਾਏ। ਉਹ ਜੇ ਤਾਂ ਚੰਗਾ ਹੋਵੇ, ਉਹ ਵੀ ਕਹਿ ਦਿੰਦਾ ਵੀ ਚੱਲ ਕੋਈ ਨਹੀਂ ਭਾਈ, ਮਨ ਮਿਟਾਵ ਆਪਸ ਵਿੱਚ ਸਾਰੀ ਜ਼ਿੰਦਗੀ ਚੱਲਦੇ ਰਹਿਣੇ, ਨਿੱਕੀ ਨਿੱਕੀ ਨੋਕ ਚੋਕ ਜ਼ਿੰਦਗੀ ਚੱਲਦੀ ਰਹਿਣੀ, ਪਰ ਆਪਣੇ ਨਾਤੇ ਨੂੰ, ਆਪਣੇ ਰਿਸ਼ਤੇ ਨੂੰ ਕਦੇ ਵੀ ਆਪਾਂ ਟੁੱਟਣ ਨਹੀਂ ਦੇਣਾ। ਉਹ ਸਮਝਾ ਦਿੰਦਾ, ਜੇ ਤਾਂ ਸਮਝ ਜਾਣ ਦੋਵੇਂ, ਇਹ ਨਹੀਂ ਵੀ ਇਕੱਲਾ ਇੱਕ ਹੀ, ਦੋਵੇਂ, ਫਿਰ ਉਹ ਨਾਤਾ ਦੁਬਾਰਾ ਸਥਿਰ ਹੋ ਜਾਂਦਾ, ਉਹ ਨਾਤਾ ਦੁਬਾਰਾ ਬਣ ਜਾਂਦਾ, ਜੁੜ ਜਾਂਦਾ ਉਹ ਨਾਤਾ, ਆਪਸ ਵਿੱਚ ਮਨ ਮਿਟਾਵ ਮੁੱਕ ਜਾਂਦੇ, ਨਾਤਾ ਨਿਭ ਜਾਂਦਾ। ਜੇ ਨਾ ਸਮਝਣ, ਫਿਰ ਇੱਕ ਦਿਨ ਐਸਾ ਆ ਜਾਂਦਾ ਵੀ ਉਹ ਕਹਿੰਦੇ ਵੀ ਨਹੀਂ, ਹੁਣ ਅਸੀਂ ਇੱਕ ਦੂਸਰੇ ਨੂੰ ਵੇਖ ਵੀ ਨਹੀਂ ਸਕਦੇ, ਅਸੀਂ ਮੱਥੇ ਹੀ ਨਹੀਂ ਲੱਗਣਾ ਇੱਕ ਦੂਜੇ ਦੇ। ਉਸੇ ਰੂਪ ਵਿੱਚ ਕਹਿ ਲਓ, ਜੇ ਅਸੀਂ ਮੰਨ ਲੈਂਦੇ ਹਾਂ ਵੀ ਅਸੀਂ ਮਾੜੇ ਹਾਂ, ਰੱਬ ਕਦੇ, ਉਹ ਖਸਮ ਕਦੇ ਮਾੜਾ ਨਹੀਂ, ਅਸੀਂ ਮਾੜੇ ਹਾਂ। ਹਾਂ, ਸੰਸਾਰਕ ਤੌਰ 'ਤੇ ਗਲਤੀ ਪਤੀ ਦੀ ਵੀ ਹੋ ਸਕਦੀ, ਪਤਨੀ ਦੀ ਵੀ ਹੋ ਸਕਦੀ ਹੈ, ਪਰ ਅਧਿਆਤਮ ਤੌਰ 'ਤੇ ਗਲਤੀ ਸਿਰਫ ਸਾਡੀ ਹੈ, ਸਾਡੇ ਖਸਮ ਦੀ ਨਹੀਂ ਹੈ। ਰੱਬ ਕਦੇ ਗਲਤੀ ਨਹੀਂ ਕਰਦਾ, ਉਹ ਕਦੇ ਔਗਣ ਨਹੀਂ ਕਮਾਉਂਦਾ, ਉਹ ਹਮੇਸ਼ਾ ਹੀ ਗੁਣਵਾਨ ਹੈ, ਔਰ ਉਹ ਸਦਾ ਹੀ ਅਭੁੱਲ ਹੈ, ਭੁੱਲਣ ਵਾਲੇ ਅਸੀਂ ਹਾਂ। ਜੇ ਅਸੀਂ ਉਸ ਆਪਣੇ ਮਾਲਕ ਤੋਂ ਵਿਛੜ ਗਏ, ਔਰ ਅਸੀਂ ਮੰਨ ਲਿਆ ਵੀ ਅਸੀਂ ਵਿਛੜੇ ਹਾਂ, ਮੰਨ ਲਿਆ, ਜਿਹਨੂੰ ਗੁਰੂ ਸਾਹਿਬ ਨੇ ਪਹਿਲਾਂ ਸਮਝਾਇਆ, ਕਿਰਤ ਕਰਮ ਕੇ ਵਿਛੁੜੇ, ਅਸੀਂ ਆਪਦੇ ਲੱਛਣਾਂ ਕਰਕੇ ਵਿਛੜੇ ਹਾਂ, ਕਿਰਤ ਕਰਮ ਕੇ, ਆਪਣੇ ਕੀਤੇ ਹੋਏ ਕੰਮਾਂ ਕਰਕੇ ਵਿਛੁੜੇ, ਅਸੀਂ ਵਿਛੜ ਗਏ ਹਾਂ। ਜਦੋਂ ਅਸੀਂ ਵਿਛੜੇ, ਫਿਰ ਅਸੀਂ ਗੁਰੂ ਕੋਲ ਆਏ, ਕਿਉਂਕਿ ਗੁਰੂ ਕੀ ਹੈ? ਵਿਚੋਲਾ। ਅਕਸਰ ਆਪ ਜੀ ਅੱਗੇ ਬੇਨਤੀ ਕਰਦੇ ਹਾਂ, ਜੇਕਰ ਕਰੀਦਾ, ਗੁਰੂ ਪਰਮੇਸ਼ਵਰ ਰੂਪੀ ਪਤੀ ਔਰ ਅਸੀਂ ਜੀਵ ਰੂਪੀ ਪਤਨੀਆਂ, ਸਾਡੇ ਨਾਤੇ ਵਿੱਚ ਵਿਚੋਲਗੀ ਸਾਡਾ ਗੁਰੂ ਕਰਦਾ, ਸ਼ਬਦ ਗੁਰੂ ਕਰਦਾ, ਉਪਦੇਸ਼ ਗੁਰੂ ਕੋਲ ਆਏ, ਗੁਰੂ ਕੋਲੋਂ ਆ ਕੇ ਅਤੇ ਗੁਰੂ ਨੂੰ ਆਖਿਆ, ਸਤਿਗੁਰੂ ਸਾਡਾ ਨਾਤਾ ਵਿਗੜਿਆ ਔਰ ਵਿਗੜਿਆ ਮੇਰੇ ਕਰਕੇ ਹੈ, ਮੇਰੇ ਖਸਮ ਕਰਕੇ ਨਹੀਂ, ਮੇਰੇ ਕਰਕੇ ਵਿਗੜੇ, ਮੇਰਾ ਖਸਮ ਤਾਂ ਹਰ ਵੇਲੇ ਮੇਰੀ ਰਾਖੀ ਕਰ ਰਿਹਾ,
ਮੇਰਾ ਖਸਮ ਤੇ ਮੈਨੂੰ ਹਰ ਵੇਲੇ ਸੰਭਾਲ ਰਿਹਾ, ਪਰ ਮੈਂ ਆਪਣੇ ਗੁਣ ਛੱਡਤੇ, ਮੈਂ ਆਪਣੇ ਔਗਣ ਕਮਾਉਣ ਲੱਗ ਪਿਆ, ਮੈਂ ਆਪਣੇ ਕਰਮ ਬਦਲੇ, ਤੇ ਜਿੱਦਣ ਦੇ ਮੈਂ ਆਪਣੇ ਕਰਮ ਬਦਲੇ ਉਦਣ ਦਾ ਮੇਰੇ ਖਸਮ ਨਾਲੋਂ ਦੂਰੀ ਵਧੀ ਹੈ, ਨਾਤਾ ਟੁੱਟ ਗਿਆ। ਗੁਰੂ ਕੋਲ ਆ ਗਏ, ਮੈਂ ਉਹਦੇ ਚਰਨਾਂ 'ਚ ਲੱਗ ਗਿਆ, ਸਤਿਗੁਰੂ ਕਿਰਪਾ ਕਰੋ, ਮੇਰਾ ਮਿਲਾਪ ਕਰਾਓ, ਮੈਨੂੰ ਉਪਦੇਸ਼ ਬਖਸ਼ੋ, ਮੈਂ ਖਸਮ ਤੋਂ ਵਿਛੜ ਕੇ ਨਹੀਂ ਰਹਿ ਸਕਦਾ। ਇਹ ਗੁਰੂ ਅੱਗੇ ਤਰਲੇ ਕੀਤੇ। ਜਦੋਂ ਸਤਿਗੁਰੂ ਅੱਗੇ ਤਰਲੇ ਪਾਏ, ਮਾਲਕ ਕਹਿੰਦੇ ਉਹਦੇ ਅੱਗੇ ਤਰਲੇ ਪਾ ਕੇ ਉਹਦੇ ਚਰਨਾਂ 'ਤੇ ਸਿਰ ਰੱਖਿਆ ਵੀ ਤੂੰ ਹੀ ਸੰਭਾਲਣਾ, ਹੁਣ ਮੇਰੇ ਇਸ ਨਾਤੇ ਨੂੰ ਤੂੰ ਜੋੜ ਸਕਦਾ। ਫਿਰ ਸਾਹਿਬ ਕਹਿੰਦੇ ਪਿਰੋਂ ਵਿਛੁੰਨੀਆਂ ਭੀ ਮਿਲੈ, ਉਹ ਵਿਛੜੀਆਂ ਹੋਈਆਂ ਮੁੜ ਦੁਬਾਰਾ ਖਸਮ ਨਾਲ ਮਿਲ ਜਾਂਦੀਆਂ ਨੇ, ਜੇ ਕਿਤੇ ਗੁਰੂ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲੈਣ ਤਾਂ, ਜੇ ਨਾ ਕਮਾਉਣ ਫਿਰ ਤਾਂ ਵਿਛੜੇ ਹਾਂ ਹੀ। ਸਤਿਗੁਰੂ ਸਦਾ ਦਿਆਲ ਹੈ। ਮੈਂ ਗੁਰੂ ਅੱਗੇ ਜਾ ਕੇ ਅਰਜੋਈ ਕੀਤੀ, ਕਹਿੰਦੇ ਗੁਰੂ ਦਿਆਲੂ ਹੈ। ਜੇ ਮੈਂ ਆਪਣੇ ਕਰਮਾਂ ਕਰਕੇ ਵਿਛੜਿਆ, ਪਤਿਤ ਹੋਇਆ, ਤੇ ਗੁਰੂ ਕੀ ਹੈ? ਪਤਿਤ ਤੋਂ ਪਾਵਨ ਕਰ ਦੇਣ ਵਾਲਾ। ਗੁਰੂ ਨੇ ਮੈਨੂੰ ਫੇਰ ਮਤ ਦਿੱਤੀ। ਮਤ ਕੀ ਦਿੱਤੀ? ਕਹਿੰਦੇ ਸਤਿਗੁਰ ਸਦਾ ਦਿਆਲ ਹੈ, ਗੁਰੂ ਹਮੇਸ਼ਾ ਹੀ ਦਿਆਲੂ ਹੈ। ਅਵਗਣ ਸ਼ਬਦ ਜਲਾਏ, ਉਹ ਮੈਨੂੰ ਆਪਣਾ ਉਪਦੇਸ਼ ਬਖਸ਼ਦਾ, ਆਪਣੀ ਮਤ ਦੇ ਕੇ ਕਹਿੰਦਾ ਭਾਈ ਹੇ ਭਲੀਏ ਲੋਕੇ, ਜੇ ਤੂੰ ਆਪਣੇ ਖਸਮ ਨੂੰ ਮਿਲਣਾ ਤੇ ਆ ਉਪਦੇਸ਼ ਹੈ, ਇਹਨੂੰ ਕਮਾ, ਔਗਣ ਆਪਣੀ ਜ਼ਿੰਦਗੀ 'ਚੋਂ ਛੱਡਦੀ ਜਾ। ਜਿਵੇਂ ਜਿਵੇਂ ਔਗਣ ਛੱਡਦੀ ਜਾਏਗੀ, ਤਿਵੇਂ ਤਿਵੇਂ ਤੇਰੇ ਜੀਵਨ ਵਿੱਚ ਤੇਰੇ ਖਸਮ ਨਾਲ ਨੇੜਤਾ ਬਣਦੀ ਜਾਏਗੀ। ਕੰਤ ਨੂੰ ਮਿਲਣਾ, ਅਕਾਲ ਪੁਰਖ ਖਸਮ ਨੂੰ ਮਿਲਣਾ, ਉਸ ਪਰਮੇਸ਼ਵਰ ਰੂਪੀ ਪਤੀ ਨੂੰ ਮਿਲਣਾ, ਤੇ ਉਹਦੇ ਦਰ ਉੱਤੇ ਔਗਣਾਂ ਦਾ ਮੁੱਲ ਨਹੀਂ ਪੈਂਦਾ। ਉਹਦੇ ਦਰ ਤੇ ਜਿੱਦਣ ਨਿਵਾਜਿਆ ਜਾਂਦਾ ਤੇ ਗੁਣਵਾਨ ਨਿਵਾਜਿਆ ਜਾਂਦਾ, ਭਲੀਏ ਜੀ ਵਿਸਤਰੀਏ, ਤੂੰ ਉਹਦੇ ਦਰ ਤੇ ਤਾਂ ਪ੍ਰਵਾਨ ਹੋਏਗੀ ਜੇ ਔਗਣ ਛੱਡ ਦਵੇਂ। ਔਗਣ ਛੱਡ, ਸ਼ਬਦ ਨੂੰ ਜੀਵਨ 'ਚ ਕਮਾ, ਜਾਂ ਇੱਦਾਂ ਕਹਿ ਲਓ ਗੁਰੂ ਸਾਹਿਬ ਕਹਿੰਦੇ ਸ਼ਬਦ ਕਮਾਉਣ ਲੱਗ ਜਾ। ਉਹ ਜਿੱਦਣ ਤੈਨੂੰ ਸ਼ਬਦ ਨੂੰ ਕਮਾਉਣਾ ਆ ਗਿਆ, ਉਦਣ ਇਸੇ ਸ਼ਬਦ ਨੇ ਤੇਰੇ ਔਗਣ ਸਾੜ ਦੇਣੇ ਨੇ। ਧਾਰਨ ਕਰ ਸ਼ਬਦ ਤੋਂ ਭਾਵ ਗੁਰੂ ਉਪਦੇਸ਼। ਜਦੋਂ ਗੁਰੂ ਉਪਦੇਸ਼ ਜ਼ਿੰਦਗੀ 'ਚ ਕਮਾਉਣ ਲੱਗ ਪਏ, ਕਮਾਉਣਾ ਕਿੱਦਾਂ ਹੈ? ਧਾਰਨ ਕਰਨਾ, ਗੁਰੂ ਉਪਦੇਸ਼ ਨੂੰ ਮੰਨਣਾ, ਤੇ ਜਿੱਦਣ ਮੰਨਣ ਲੱਗ ਪਏ ਉਦਣ ਚੰਗੇ ਰਾਹ 'ਤੇ ਤੁਰ ਪਏ ਨਾ, ਆਪੇ ਹੀ ਸਹਿਜ ਸੁਭਾਅ ਚੰਗੇ ਰਸਤੇ 'ਤੇ ਤੁਰ ਪਵਾਂਗੇ, ਤੇ ਜਿੱਦਣ ਚੰਗੇ ਰਾਹ 'ਤੇ ਤੁਰ ਪਏ ਉਦਣ ਔਗਣਾਂ ਤੋਂ ਛੁਟਕਾਰਾ ਹੋ ਜਾਏਗਾ, ਔਗਣ ਛੁੱਟ ਜਾਣਗੇ। ਜਿਵੇਂ ਜਿਵੇਂ ਔਗਣ ਘਟਦੇ ਜਾਣਗੇ, ਤਿਵੇਂ ਤਿਵੇਂ ਖਸਮ ਨਾਲ ਨੇੜਤਾ ਬਣਦੀ ਜਾਏਗੀ, ਅਤੇ ਇੱਕ ਦਿਨ ਆਏਗਾ ਔਗਣ ਮੁੱਕ ਜਾਣਗੇ, ਜੀਵਨ ਸਿਰਫ ਗੁਣਵਾਨ ਰਹਿ ਜਾਏਗਾ। ਅਤੇ ਜਿੱਦਣ ਗੁਣਵਾਨ ਜੀਵਨ ਬਣ ਗਿਆ, ਉਦਣ ਫਿਰ ਉਹਦੇ ਨਾਲ ਇੱਕ ਮਿਕਤਾ ਹੋ ਜਾਏਗੀ, ਫਿਰ ਵਖਰੇ ਮਾਨ ਨਹੀਂ ਪੈਂਦਾ, ਫਿਰ ਵਿਛੋੜਾ ਨਹੀਂ। ਇਸ ਲਈ ਸਤਿਗੁਰੂ ਕੋਲੋਂ ਸ਼ਬਦ ਦਾ ਉਪਦੇਸ਼ ਲੈ ਕੇ ਉਸ ਸ਼ਬਦ ਨੂੰ ਜੀਵਨ ਵਿੱਚ ਧਾਰਨ ਕਰੀਏ, ਸ਼ਬਦ ਨੂੰ ਕਮਾਈਏ, ਤਾਂ ਜੋ ਸ਼ਬਦ ਦੇ ਰਾਹੀਂ ਸਾਡੇ ਔਗਣ

0: ਸੱਚੇ ਸ਼ਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੀ।
1: ਅਗਲੀਆਂ ਪੰਕਤੀਆਂ ਫਿਰ ਸਾਹਿਬ ਕਹਿੰਦੇ ਔਗਣ ਸ਼ਬਦ ਜਲਾਏ, ਔਗਣ ਦੇ ਨਾਲ ਸ਼ਬਦ ਸਾੜ ਲਏ, ਮਤ ਸ਼ਬਦ ਦੇ ਰਾਹੀਂ ਔਗਣ ਸਾੜ ਲਿਆ, ਔਗਣ ਖਤਮ ਹੋ ਗਏ। ਸਤਿਗੁਰੂ ਕਹਿੰਦੇ ਜਿੱਥੇ ਔਗਣ ਸਾੜਦੇ ਨਾ ਉੱਥੇ ਇੱਕ ਕਰਮ ਹੋਰ ਕਰ, ਜਿਹੜਾ ਭਰੋਸਾ ਤੈਨੂੰ ਆਪਣੇ ਖਸਮ ਤੋਂ ਬਿਨਾਂ ਦੂਜੇ ਉੱਤੇ ਹੈ ਉਹ ਭਰੋਸਾ ਛੱਡ ਦੇ। ਕੀ ਸ਼ਬਦ ਵਰਤੇ ਗੁਰੂ ਸਾਹਿਬ ਨੇ? ਦੂਜਾ ਭਾਉ ਗਵਾਏ, ਦੂਜਾ ਭਾਵ ਗਵਾ ਦੇ। ਦੂਜਾ ਭਾਵ ਜਿਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ ਨਾ ਵੀ ਅਸੀਂ ਉਸ ਦਾਸੀ ਨੂੰ ਮਾਲਕ ਬਣਾਇਆ ਹੋਇਆ, ਉਸ ਦਾਸੀ ਨੂੰ ਅਸੀਂ ਮਾਲਕ ਬਣਾਇਆ ਹੋਇਆ। ਸਤਿਗੁਰੂ ਕਹਿੰਦੇ ਜਿਹਨੂੰ ਮਾਲਕ ਬਣਾਈ ਬੈਠਾ ਉਹਦਾ ਮੋਹ ਛੱਡ, ਉਹ ਤੇਰਾ ਮਾਲਕ ਥੋੜ੍ਹੀ ਹੈ, ਉਹ ਤੇ ਤੇਰੀ ਮੂਰਖਤਾਈ ਨੇ ਉਹਨੂੰ ਮਾਲਕ ਬਣਾਇਆ, ਉਹ ਮਾਲਕ ਹੈ ਨਹੀਂ, ਹੈ ਤੇ ਉਹ ਤੇਰਾ ਨੌਕਰ, ਤੇਰੀ ਮੂਰਖਤਾਈ ਨੇ ਉਹਨੂੰ ਮਾਲਕ ਬਣਾਇਆ। ਜਿਵੇਂ ਬਾਹਰੀ ਤੌਰ 'ਤੇ ਆਪਾਂ ਕਹਿ ਲਈਏ ਇੱਕ ਨੌਕਰ ਸਾਡੇ ਕੋਲ ਨੌਕਰੀ ਕਰਦਾ, ਕਿਸੇ ਮਾਲਕ ਕੋਲ ਨੌਕਰ ਨੌਕਰੀ ਕਰਦਾ। ਹੁਣ ਮਾਲਕ ਨੇ ਮਾਲਕ ਨੇ ਰਹਿਣਾ, ਨੌਕਰ ਨੇ ਨੌਕਰ ਰਹਿਣਾ। ਕਈ ਵਾਰੀ ਨਾ ਜੀ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ, ਉਹ ਮਾਲਕ ਨੇ ਆਪਣਾ ਸਾਰਾ ਭੇਤ ਆਪਣੇ ਨੌਕਰ ਨੂੰ ਦਿੱਤਾ, ਉਹ ਭੇਤੀ ਹੋ ਗਿਆ, ਭੇਤੀ ਹੋਇਆ, ਉਹਨੇ ਆਪਣੇ ਮਾਲਕ ਦੀਆਂ ਕਮੀਆਂ ਦਾ ਲਾਭ ਚੁੱਕਣਾ ਸ਼ੁਰੂ ਕਰ ਲਿਆ। ਉਹ ਜਿਵੇਂ ਜਿਵੇਂ ਮਾਲਕ ਦੀਆਂ ਕਮੀਆਂ ਦਾ ਲਾਭ ਚੁੱਕੀ ਜਾਂਦਾ ਤਿਵੇਂ ਤਿਵੇਂ ਮਾਲਕ ਡਿੱਗਦਾ ਜਾਂਦਾ, ਨੌਕਰ ਉੱਚਾ ਹੋ ਹੀ ਜਾਂਦਾ। ਫਿਰ ਕੀ ਹੁੰਦਾ, ਇੱਕ ਸਮਾਂ ਐਸਾ ਆ ਜਾਂਦਾ ਜਿੱਦਣ ਨੌਕਰ ਇਹ ਕਹਿਣ ਲੱਗ ਜਾਂਦਾ ਵੀ ਮੈਨੂੰ ਸਾਰਾ ਕੁਛ ਦੇ ਦੇ, ਨਹੀਂ ਮੈਂ ਤੇਰਾ ਪਾਜ ਉਗੇੜ ਦੂੰ। ਮਾਲਕ ਡਰ ਜਾਂਦਾ, ਫਿਰ ਉਹ ਡਰਿਆ ਕੀ ਕਰਦਾ, ਉਹਨੂੰ ਮਾਲਕ ਬਣਾ ਕੇ ਆਪ ਨੌਕਰ ਬਣ ਜਾਂਦਾ, ਉਹਨੂੰ ਕਹਿੰਦਾ ਵੀ ਸਾਰਾ ਕੁਛ ਹੀ ਤੇਰਾ, ਹੁਣ ਹੈ ਤੇ ਉਹ ਨੌਕਰ ਸੀ ਪਰ ਉਹਨੇ ਕਮੀਆਂ ਦਾ ਲਾਭ ਚੁੱਕਿਆ, ਕਮੀਆਂ ਦਾ ਲਾਭ ਚੁੱਕਦਿਆਂ ਚੁੱਕਦਿਆਂ ਆਪ ਮਾਲਕ ਬਣ ਗਿਆ, ਮਾਲਕ ਨੂੰ ਨੌਕਰ ਬਣਾ ਲਿਆ। ਅਤੇ ਇੱਕ ਸਮਾਂ ਐਸਾ ਆਇਆ ਉਹ ਕਹਿੰਦਾ ਹੁਣ ਮੈਂ ਤੈਨੂੰ ਨੌਕਰ ਵੀ ਨਹੀਂ ਰੱਖਣਾ, ਤੂੰ ਜਾ ਜਿੱਥੇ ਜਾ ਸਕਦਾ ਚਲਾ ਜਾ, ਅੱਜ ਤੋਂ ਮਾਲਕ ਮੈਂ ਹਾਂ, ਤੈਨੂੰ ਤੇ ਮੈਂ ਨੌਕਰ ਵੀ ਨਹੀਂ ਰੱਖਣਾ। ਇਹੀ ਬੀਤਦੀ ਹੈ ਸਾਡੇ ਨਾਲ। ਧਨ ਨੂੰ ਅਸੀਂ ਵਰਤਣਾ ਸੀ ਐਜ਼ ਅ ਇੱਕ ਨੌਕਰ, ਸਾਡੀ ਦਾਸੀ, ਅਸੀਂ ਉਹਨੂੰ ਹੌਲੀ ਹੌਲੀ ਬਣਾ ਲਿਆ ਮਾਲਕ। ਪਹਿਲਾਂ ਉਹਨੂੰ ਜੋੜਨਾ ਸ਼ੁਰੂ ਕੀਤਾ, ਫਿਰ ਉਹਨੂੰ ਜੋੜਦਿਆਂ ਜੋੜਦਿਆਂ ਉਹਨੂੰ ਆਪਣੇ ਦਿਲ ਦੇ ਕੋਲੇ ਰੱਖਣ ਲੱਗ ਪਏ, ਉੱਪਰਲੀ ਜੇਬ ਇਸ ਪਾਸੇ ਕਿਉਂ ਨਹੀਂ ਲੱਗਦੀ, ਉਸੇ ਪਾਸੇ ਕਿਉਂ ਲੱਗਦੀ ਜਿਹੜੇ ਪਾਸੇ ਮਨੁੱਖ ਦਾ, ਉਹਦੇ ਕੋਲੇ ਰੱਖਣ ਲੱਗ। ਫਿਰ ਅਸੀਂ ਉਹਨੂੰ ਕੋਲੇ ਰੱਖਿਆ ਹੀ ਨਹੀਂ, ਉਹਨੂੰ ਰੱਖਣ ਦੇ ਨਾਲ ਨਾਲ ਉਹਨੂੰ ਤਖ਼ਤ 'ਤੇ ਲੈ ਆਉਂਦਾ, ਤਖ਼ਤ 'ਤੇ ਲੈ ਆਉਂਦਾ। ਹੁਣ ਉਹਨੂੰ ਤਖ਼ਤ 'ਤੇ ਲਿਆ ਕੇ ਉਹਦੇ ਅੱਗੇ ਜੋਤ ਵੀ ਲਾਉਣ ਲੱਗ ਪਏ, ਉਹਦੇ ਅੱਗੇ ਪੂਜਾ ਵੀ ਕਰਨ ਲੱਗ ਗਏ, ਉਹਦੇ ਅੱਗੇ ਅਸੀਂ ਹੋਰ ਕੁਛ ਰੱਖ ਕੇ ਉਹਨੂੰ ਨਮਸਕਾਰਾਂ ਵੀ ਕਰਨ ਲੱਗ ਗਏ। ਮਾਲਕ ਕੌਣ ਬਣ ਗਿਆ? ਜਿਹਨੂੰ ਨੌਕਰ ਬਣਾਉਣਾ ਸੀ ਉਹ ਮਾਲਕ ਬਣ। ਹੁਣ ਉਹਨੂੰ ਪੂਜਿਆ ਵੀ, ਇੱਕ ਸਮਾਂ ਐਸਾ ਆਇਆ ਜਦੋਂ ਅਸੀਂ ਇਹ ਕਹਿਣ ਲੱਗ ਗਏ ਵੀ ਹੁਣ ਇਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਆਖਦੇ ਹਾਂ ਕਿ ਨਹੀਂ। ਹੁਣ ਮਾਲਕ ਨੇ ਕਹਿ ਤਾ ਨਾ ਵੀ ਜਾ ਭਾਈ, ਤੈਨੂੰ ਤਾਂ ਮੈਂ ਨੌਕਰ ਵੀ ਨਹੀਂ ਰੱਖਦਾ। ਜਿਹੜਾ ਨੌਕਰ ਤੋਂ ਮਾਲਕ ਬਣਿਆ ਉਹ ਬਣੇ ਮਾਲਕ ਨੇ ਮਾਲਕ ਨੂੰ ਨੌਕਰ ਬਣਾ ਕੇ ਨੌਕਰ ਤੋਂ ਵੀ ਕਹਿਤਾ ਵੀ ਜਾ ਭਾਈ ਹੁਣ ਧੰਨ ਨੂੰ ਅਸੀਂ ਕਹਿੰਦੇ ਹਾਂ ਇਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ, ਧੰਨ ਕਦੇ ਕਹਿੰਦੇ ਵੀ ਇਹਦੇ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੋਣਾ। ਆਹੀ ਫਰਕ ਪਿਆ ਕਿਉਂਕਿ ਅਸੀਂ ਉਹਨੂੰ ਮਾਲਕ ਬਣਾ ਲਿਆ, ਪਰ ਜਿੱਦਣ ਦਾ ਮਾਲਕ ਬਣਾਇਆ ਉਹ ਆਪਣੀ ਮਰਜ਼ੀ ਕਰੀ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਉਹੀ ਜਿਹੜਾ ਦੂਜਾ ਭਾਵ ਹੈ ਨਾ ਜਿਹਨੂੰ ਤੂੰ ਮਾਲਕ ਬਣਾ ਕੇ ਬੈਠਾ ਉਹਨੂੰ ਛੱਡ, ਜੇ ਮਾਲਕ ਬਣਾਉਣਾ ਤੇ ਆਪਣੇ ਖਸਮ ਅਕਾਲ ਪੁਰਖ ਨੂੰ ਆਪਣਾ ਮਾਲਕ ਬਣਾ, ਜਿੱਦਣ ਉਹਨੂੰ ਮਾਲਕ ਬਣਾਏਗਾ ਉਹ ਤੇਰੇ ਨੱਕ ਦੂਜਿਆਂ ਅੱਗੇ ਰਗੜਨ ਨਹੀਂ ਤੈਨੂੰ ਦਿੰਦਾ, ਬਸ ਉਹਦੇ ਅੱਗੇ ਨੱਕ ਰਗੜਨਾ ਸਿੱਖ ਲਾ, ਉਹਦੇ ਅੱਗੇ ਨਮਸਕਾਰ ਕਰਨੀ ਸਿੱਖ ਲਾ, ਉਹ ਕਿਸੇ ਦੂਜੇ ਅੱਗੇ ਤੈਨੂੰ ਨਿਭਣ ਨਹੀਂ ਦਏਗਾ। ਮਾਲਕ ਜੀ ਕਹਿੰਦੇ ਭਾਈ ਔਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ, ਫਿਰ ਉਹ ਜੀਵ ਇਸਤਰੀ ਸੱਚ ਵਿੱਚ ਰਤੀ ਜਾਂਦੀ ਹੈ। ਸੱਚਾ ਸ਼ਬਦ ਸਦਾ ਸੁਖ ਪਾਇਆ, ਫਿਰ ਉਹ ਹਮੇਸ਼ਾ ਸੁਖੀ ਹੈ। ਹਉਮੈ ਗਈ ਭਰਾਤੀ, ਤੇ ਜਿਹੜਾ ਹੰਕਾਰ ਦਾ ਭਰਮ ਤੇ ਭੁਲੇਖਾ ਸੀ ਉਹ ਭਰਮ ਅਤੇ ਭੁਲੇਖਾ ਵੀ

0: ਜੇ ਸਤਿਗੁਰ ਲਾਗੈ ਸਾਚੇ ਪਾਏ।
1: ਸਤਿਗੁਰੂ ਦੀ ਬਾਣੀ ਦਾ ਇੱਕ ਫੈਸਲਾ ਬੜਾ ਪਿਆਰਾ, ਮਾਲਕ ਜੀ ਨੇ ਇੱਕ ਜ਼ਿਕਰ ਕਰਦਿਆਂ ਕਿਹਾ, ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ। ਗੁਰੂ ਨਾਨਕ ਸਾਹਿਬ, ਧਨ ਕਦੇ ਨਿਰਮਲ ਨਹੀਂ ਹੁੰਦਾ। ਬਾਪੂ ਜੀ ਨੇ ਫੈਸਲਾ ਦਿੱਤਾ, ਕਹਿੰਦੇ ਬਿਨਾਂ ਪਾਪਾਂ ਤੋਂ ਜੁੜਦਾ ਨਹੀਂ, ਅਤੇ ਜਿਹੜਾ ਪਾਪ ਕਰਕੇ ਖੱਟਿਆ ਹੋਵੇ ਉਹ ਨਿਰਮਲ ਹੋ ਸਕਦਾ? ਜਿਹੜਾ ਪਾਪ ਕਰ ਕਰਕੇ ਖੱਟਿਆ ਹੋਵੇ ਉਹ ਧਨ ਨੂੰ ਆਪਾਂ ਕਹਿ ਸਕਦੇ ਹਾਂ ਵੀ ਮੇਰਾ ਧਨ ਬੜਾ ਨਿਰਮਲ ਹੈ, ਬੜਾ ਸੱਚਾ ਅਤੇ ਸੁੱਚਾ? ਨਹੀਂ, ਉਹ ਧਨ ਹੈ ਹਮੇਸ਼ਾ ਹੀ ਮੇਲਾ। ਪਰ ਇੱਕ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦਾ ਧਨ ਮਾਇਆ ਰੂ ਨਾ ਪਵਿੱਤਰ ਬੜੀ ਹੈ, ਮਾਇਆ ਪਵਿੱਤਰ ਬੜੀ ਹੈ, ਇੰਨੀ ਪਵਿੱਤਰ ਹੈ ਕਹਿੰਦੇ ਧਰਮ ਸਥਾਨਾਂ 'ਤੇ ਚੜ੍ਹਦੀ ਹੋਈ ਮਾਇਆ ਹੈ। ਕਦੇ ਵੇਖਿਆ ਅਸੀਂ ਆਪਣੇ ਹੱਥ ਧੋਨੇ ਹਾਂ, ਆਪਣੇ ਪੈਰ ਧੋਨੇ ਹਾਂ, ਅਤੇ ਕਦੇ ਜੇਬ ਦੇ ਵਿੱਚੋਂ ਕੱਢ ਕੇ ਨੋਟ ਵੀ ਧੋਤਾ ਹੋਵੇ ਵੀ ਮੈਂ ਇਹ ਨੋਟ ਅੱਜ ਅੱਗੇ ਰੱਖ ਕੇ ਮੱਥਾ ਟੇਕਣਾ? ਨਹੀਂ, ਅਸੀਂ ਇਹਨੂੰ ਪਵਿੱਤਰ ਬਣਾਈ ਬੈਠੇ ਹਾਂ। ਹੈ ਇਹ ਪਾਪਾਂ ਨਾਲ ਖੱਟੀ ਹੋਈ, ਪਰ ਪਾਪਾਂ ਨਾਲ ਖੱਟੀ ਹੋਈ ਨੂੰ ਅਸੀਂ ਪਵਿੱਤਰ ਬਣਾ ਕੇ ਬੈਠੇ ਹੋਏ ਹਾਂ ਵੀ ਇਹਦੇ ਵਰਗੀ ਪਵਿੱਤਰ ਚੀਜ਼ ਕੋਈ ਨਹੀਂ। ਫਿਰ ਵੇਖੋ, ਕਿਸੇ ਹੋਰ ਵਸਤੂ ਨੂੰ ਹੱਥ ਲੱਗ ਜਾਏ ਅਸੀਂ ਕਹਿੰਦੇ ਹੱਥ ਸਾਡੇ ਜੂਠੇ ਹੋ ਗਏ, ਧਨ ਨੂੰ ਹੱਥ ਲੱਗੇ ਹੋਣ 'ਤੇ ਅਸੀਂ ਕਹਿੰਦੇ ਕਦੇ ਧਨ ਹੱਥ ਸਾਡੇ ਜੂਠੇ ਹੋ ਗਏ। ਇੱਥੋਂ ਤੱਕ ਅਸੀਂ ਧਰਮ ਸਥਾਨ 'ਤੇ ਨਮਸਕਾਰ ਕਰਨ ਜਾਂਦੇ, ਨਮਸਕਾਰ ਕਰਨ ਤੋਂ ਪਹਿਲਾਂ ਹੱਥ ਧੋਨੇ ਹਾਂ, ਹੱਥ ਧੋ ਕੇ ਫਿਰ ਆਪਣੀ ਜੇਬ 'ਚੋਂ ਧਨ ਕੱਢਦੇ ਹਾਂ। ਹੁਣ ਧਨ ਕਿੱਥੋਂ ਆਇਆ, ਕਿਹੜੇ ਹੱਥਾਂ 'ਚੋਂ ਆਇਆ ਹੈ ਅਸੀਂ ਕਦੇ ਨਹੀਂ ਸੋਚਿਆ, ਪਰ ਅਸੀਂ ਫਿਰ ਵੀ ਕਹਿੰਦੇ ਧਨ ਹੱਥ ਸਾਡੇ ਪਵਿੱਤਰ ਨੇ, ਸਾਫ਼ ਨੇ। ਅਸੀਂ ਕਦੇ ਨਹੀਂ ਕਿਹਾ ਵੀ ਸਾਡੇ ਹੱਥ ਜੂਠੇ ਹੋ ਗਏ। ਖੈਰ, ਮਾਲਕ ਜੀ ਕਹਿੰਦੇ ਪਿਰ ਨਰਮਾਇਲ, ਧਨ ਕਦੇ ਨਿਰਮਲ ਨਹੀਂ ਹੋਇਆ, ਖਸਮ ਕਦੇ ਮੈਲਾ ਨਹੀਂ ਹੋਇਆ। ਮਾਇਆ ਕਦੇ ਨਿਰਮਲ ਨਹੀਂ ਹੈ, ਮਾਇਆ ਹਮੇਸ਼ਾ ਹੀ ਮੈਲੀ ਹੈ, ਖਸਮ ਕਦੇ ਮੈਲਾ ਨਹੀਂ ਹੋਇਆ, ਅਕਾਲ ਪੁਰਖ ਕਦੇ ਮੈਲਾ ਨਹੀਂ। ਪਿਰ ਨਰਮਾਇਲ ਸਦਾ ਸੁੱਖ ਦਾਤਾ, ਧਨ ਕਦੇ ਸੁੱਖ ਨਹੀਂ ਦਿੰਦਾ, ਖਸਮ ਹਮੇਸ਼ਾ ਹੀ ਸੁੱਖ ਬਖਸ਼ਦਾ ਹੈ। ਧਨ ਆਉਂਦਾ ਵੀ ਦੁਖੀ ਕਰਦਾ, ਧਨ ਜਾਂਦਾ ਵੀ ਦੁਖੀ ਕਰਦਾ, ਖਸਮ ਕਿਤੇ ਆ ਜਾਏ ਉਹ ਜੀਵਨ 'ਚ ਸੁੱਖ ਭਰ ਦਿੰਦਾ, ਅਕਾਲ ਪੁਰਖ ਆ ਜਾਏ ਉਹ ਜੀਵਨ ਸੁਖੀ ਕਰ ਦਿੰਦਾ। ਸੱਚੇ ਸ਼ਬਦ, ਜਿਹੜਾ ਸੱਚਾ ਸ਼ਬਦ ਰਾਹੀਂ ਸੱਚਾ ਧਨ ਖਸਮ, ਪਿਰ ਨਰਮਾਇਲ ਸਦਾ ਸੁੱਖ ਦਾਤਾ, ਕਹਿੰਦੇ ਉਹ ਹਮੇਸ਼ਾ ਸੁੱਖਾਂ ਦਾ ਦਾਤਾ ਨਾਨਕ ਸ਼ਬਦ ਮਿਲਾਏ। ਹੇ ਨਾਨਕ ਜੀਓ, ਉਹ ਮਿਲਦਾ ਸ਼ਬਦ ਦੇ ਰਾਹੀਂ ਹੈ, ਗੁਰੂ ਉਪਦੇਸ਼ ਰਾਹੀਂ ਹੈ। ਪਿਰੋਂ ਵਿਛੁੰਨੀਆਂ ਭੀ ਮਿਲੇ, ਖਸਮ ਤੋਂ ਵਿਛੜੀਆਂ ਹੋਈਆਂ ਵੀ ਖਸਮ ਨੂੰ ਮਿਲ ਜਾਂਦੀਆਂ ਨੇ। ਜੇ ਸਤਿਗੁਰ ਲਾਗੈ ਸਾਚੇ ਪਾਏ, ਕਹਿੰਦੇ ਜੇ ਕਿਤੇ ਗੁਰੂ ਦੇ ਚਰਨਾਂ ਕਮਲਾਂ ਨਾਲ ਲੱਗ ਜਾਈਏ ਤੇ ਗੁਰੂ ਦਾ ਉਪਦੇਸ਼ ਜੀਵਨ 'ਚ ਕਮਾ ਲਈਏ, ਫਿਰ ਆਪਣੇ ਖਸਮ ਤੋਂ ਵਿਛੜੀਆਂ, ਅਕਾਲ ਪੁਰਖ ਤੋਂ ਵਿਛੜੀਆਂ ਜੀਵ ਇਸਤਰੀਆਂ ਮੁੜ ਉਹਦੇ ਨਾਲ ਮਿਲ ਜਾਂਦੀਆਂ ਨੇ ਜਿਹੜੀਆਂ ਗੁਰੂ ਉਪਦੇਸ਼ ਕਮਾਉਣਾ ਸਿੱਖ ਲੈਣ। ਇਸ ਤਰ੍ਹਾਂ ਜੀ ਗੁਰੂ ਸਾਹਿਬ ਅੱਜ ਮਤ ਦੇ ਰਹੇ ਨੇ। ਮਾਲਕ ਕਿਰਪਾ ਕਰਨ, ਕਿਤੇ ਗੁਰੂ ਦੇ ਦਿੱਤੇ ਇਸ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾਉਣਾ ਆ ਜਾਏ। ਅਕਾਲ ਪੁਰਖ ਸਾਡੇ ਸਿਰ ਦਾ ਸਾਈ ਮਾਲਕ ਹੈ, ਉਹਦੇ ਭਰੋਸੇ ਉੱਤੇ ਜਿਉਣ ਦੀ ਜਾਚ ਆ ਜਾਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
0: ਨਿਰਮਾਇਲ ਸਦਾ ਸੁਖਦਾਤਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਰੀ ਕੇਰਾ। ਮਨ ਜਨੀ ਵਸਾਇਆ ਕਹਿ ਨਾਨਕ ਆਨੰਦੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਰਨਾ, ਲੇਰਨਾ ਲੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਸ਼ੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਦ ਵਾਜੇ। ਅਨੰਦ ਸੁਣੋ ਵਡ ਭਾਗੀ ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਏ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾ ਇੰਦਰਾਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਤਤ ਵਿਚਾਰ ਇਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਦੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ

ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚਲੀ ਰਹਿਣ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖਾਹੀ।

0: ਆਈ।
1: ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ,
0: ਤਹਿ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ,

तिना अंदर ब्रह्म दिखाया, तन मन शीतल होया, रसना हर्षा दयाया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਇ ਨਾ ਜਾਣੈ ਤੁਮਰਾ ਅੰਤ, ਚੇਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸਵਾਗਿਆਕਾਰੀ, ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।

ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ

ਨਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਕਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ ਜੀ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਾਸ ਤੇਰਾ ਕਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਪੁੱਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮ ਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

ਜਾਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਾ

ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਵਿਆਵੇ ਚਿੱਤ ਜਿਦ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਨਾਨਕ ਆਏ ਸੀ ਪ੍ਰਵਾਨ ਹੈ ਜਿਨ ਹਰ ਉੱਠਾ ਚਿੱਤ ਗਾਲੀ ਅਲਪ ਲਾਲੀਆਂ ਕੰਮ ਨ ਆਵੇ ਮਿੱਤ ਨਾਨਕ ਮਿਤਰਾਈ ਤਿਸ ਸਿਉਂ ਸਭ ਕੁਝ ਜਿਸ ਕੇ ਹੱਥ ਕੁਮਿੱਤਰਾ ਸਿੰਹ ਕੰਡੀ ਹੈ ਇੱਕ ਵਿਖ ਨਾ ਚੱਲੇ ਸਾਥ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣੀ ਆਵੇ ਆਪ ਲਖਾਏ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ ਸੋ ਕਹਾਉ ਟਲ ਗੁਰਸੇਵੀ ਐ ਅਹਿਨੇ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਆਏ ਤੁਦ ਡਿੱਠੇ ਸੱਚੇ ਪਾਤਸ਼ਾਹ ਹੋ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹੋ

ਧਨਾਸਰੀ ਮਹਿਲਾ ਪਹਿਲਾ ਆਰਤੀ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਗੋਦ ਦੇ ਵਿੱਚ ਰਲ ਮਿਲ ਕਰਕੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਸਵਾਓ ਹੁਣ ਆਪਾਂ ਪਿਆਰ ਸਤਿਕਾਰ ਅਤੇ ਸਦਕਾ ਭਾਈ ਮਨਪ੍ਰੀਤ ਸਿੰਘ ਜੀ ਦਿੱਲੀ ਵਾਲਿਆਂ ਤੋਂ ਕੀਰਤਨ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲਾਗੇ ਮਸਕਤ ਕਾਲ ਨਾਨਕ ਤੇ ਮੁਖ ਯੋਜਲੇ ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਉਚੇ ਤੇ ਸਗਲ ਸਮਗਰੀ ਤੁਮਰੈ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ।

ਸਿੱਖਾਂ ਦਾ ਮੰਨੀ ਵਾ ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕੇ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕੇ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕੇ ਅਰਦਾਸ ਪਾਠ ਕੀਰਤ ਕੀ,

ਜਿਸ ਪਾਸ ਬੈਠੇ ਆ ਸੋਹੀ ਹੈ, ਸਭਨਾ ਦਾਵੇ ਸਾਹੋ, ਸਤਨਾਮ।

ਜਿਣ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ।

ਮਨਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ, ਬਿਨ ਨਾਵੈ ਜਗ ਕਮਲਾ ਫਿਰੈ।

ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੈ ਵੇਖਾਲਿਆ।

ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ, ਤਿਤ ਕਰ ਗਾਵਹੋ ਸੋਹਿਲਾ ਸਿਵਰਿਓ ਸਿਰਜਨਹਾਰੋ। ਤੁਮ ਗਾਵਹੋ ਮੇਰੇ ਨਿਰਭੋ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਣੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ। ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰੀਐ ਨਾਨਕ ਸੇਹ ਦਿਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੂਏ ਚੱਸਿਆ ਕੜੀਆਂ ਪਹਿਰਾਂ, ਥਿਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਓ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਹੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਣ, ਸਹਿਸ ਤਵ ਗਾਂਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਪਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਣ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕੋ। ਹੋਏ ਜਾ ਕੇ ਤ੍ਰਿਣਾਏ ਵਾਸਾ, ਰਾਗ ਗਾਉੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਪਰੇ ਆਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਗੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। ਅਬਿਨਾਸੀ ਪਰ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਅਖਾੜ ਚਲੋ ਹਰ ਲਾਹਾ ਗੈ ਬਸਨ ਸੁਹੇਲਾ। ਆਓ ਦਕਟੈ ਦਿਨ ਸਰੈ ਨਾਰੇ, ਮਨ ਗੁਰਮਿਰ ਕਾ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਇਹੋ ਰਸ, ਅਕਥਕਤਾ ਤਿਨ ਜਾਨੀ। ਜਾ ਕਉ ਆਏ ਸੋਈ ਵੀ ਹਜ ਹੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾ।

हम अवगुण परे एक गुण नाही, अमृत

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਤੁਣੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਤਨਾ ਲਗੀ ਵਾਰ ਮਹਲਾ ਦੂਜਾ
1: ਜੀ ਸੋਚਿੰਦਾ ਇਤ ਚਰਨ ਹੁੰਦਿਆਂ ਗੁਰ ਬਿਨ ਭੋ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇ ਛੁੱਟੇ ਤਲਵਾੜ ਜਿਉਂ ਸੁਣੇ ਅੰਦਰ ਖੇਤ

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੈ ਸਰਬ ਵਿਚਾਰ, ਸੱਚਾ ਤੇਰਾ ਮਨ ਸੱਚਾ ਦੇਵਾ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਦਾਖੇ ਲੱਖ ਕਰੋੜ, ਸੱਚੇ ਸਭ ਤਾਂ ਸੱਚੇ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤੈਣ ਸੱਚ, ਜੋ ਮਰ ਜੰਮੈ ਸੋ ਕੱਚ ਨੇ ਕੱਚ, ਮਹੱਲਾ ਪਹਿਲਾ।
1: ਵੱਡੀ ਵਡੇਜ ਵੱਡਾ ਨਾ, ਵੱਡੀ ਵਡੇਜ ਸੱਚ ਨੇ ਆ, ਵੱਡੀ ਵਡੇਜ ਨੇ ਚਿਲਥਾ, ਵੱਡੇ ਵਡਿਆਈ ਜਾਣੇ ਅਲਾ, ਵੱਡੀ ਵੜੇ ਪੁੱਜੇ ਸਭਾ, ਵੱਡੀ ਵੜੇ ਜੇ ਪੁੱਛਣ ਦਾ

0: ਸਰਬ ਜੈ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ। ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਬਿਨਾ। ਇੱਕ ਨਾ ਪਾਣੀ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਬੱਪੇ ਆਖਣਾ ਜਾਪੇ ਜਾਂ ਕਿਸੇ ਆਣੇ ਰਾਹ।
0: ਏ ਬੱਬੇ ਆਖਣਾ ਜਾਪੀ ਜੇ ਕਿਸੇ ਆਣੇ ਰਾਹ। ਸਨਾਨ ਗੁਰਮੁਖ ਜਾਣੀਏ

0: ਰਜਨ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੇ ਖੇਡੇ ਉਡਾਣੀ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪੁਰਾਣੀ ਬਿਸਮਾਦ ਸੰਯੋਗ ਬਿਸਮਾਦ ਬਿਜੋਗ ਬਿਸਮਾਦ ਭੁੱਖ ਬਿਸਮਾਦ ਭੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾਨ ਰਿਹਾ ਬਿਸਮਾਦ ਨਾਨਕ ਪੂਜਨ ਪੂਰੇ ਪਾਤ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਲੀਆਂ ਕਸ਼

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕੈ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਭਿਨਾਸੀ ਅਭਿਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪਰਵਾਸਰ ਅਤੁਲ ਭੰਡਾਰ ਪਰ ਪਰੈ ਹੀ ਤੈ ਪਰੈ ਅਪਰ ਅਪਾਰ ਪਰ ਆਪਨੋ ਪਾਵਨ ਕਰ ਮੰਤਰ ਨ ਦੂਸਰੋ ਤਰ ਓਪਤ ਪਰਲੋ ਏਕੈ ਨਿਮਖ ਤੂੰ ਕਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪਰਾਛਤ ਜਾਏ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉੱਚੈ ਤੇ ਉੱਚੋ ਜਾ ਨੀਜੈ ਪ੍ਰਭ ਤੇਰੋ ਥਾਨੰ ਮਨ ਤਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਵਡੇ ਤੇ ਵਡਾਨੰ ਜਾਣੈ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਤਾਰੇ ਏਕਥੇ ਕੀਏ ਵਿਸਥਾਰੇ ਪੂਰ ਰਹਿਓ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਤਾਰਨ ਤਾਰੇ ਕੁਦਰਤ ਹੈ ਦਿਖਾਰੇ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖ ਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਕੋ ਹੋਹੇ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ ਧਨ ਤਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਪਯੋ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੂ ਥੈ ਰਹਿਓ
2: ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ मन सब सुख पाए, जेहे रसन चाखियो तेह जन।

ਸਮੁੰਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਮਾ

ਏਤਾ ਗਬ ਆਕਾਸ ਨਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਪਰਿਉ ਹੈ ਦਹ ਦਿਸ ਧਾਏ ਮਹਾਬਿਖਿਆ ਕੋ ਪਰ ਤਨ ਛੀਨ ਅਗਿਆਨ ਹਰਿਉ ਹੈ ਜੋ ਬਨ ਬੀਤ ਜਰਾ ਰੋਗ ਗ੍ਰਸਿਉ ਜਮ ਦੂਤਨ ਡਨ ਮਿਰਤ ਮਰਿਉ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ।

ਵੈਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਅਮ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਨ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਰਹਿਬਰ, ਬੇਅੰਤ ਭਗਤਾਂ ਦੀ ਜੇ ਕਦਸਾਂ, ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 685 ਅਤੇ 686 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰਿਨਾਇਤਾਂ ਦੇ ਨਾਲ ਨਿਵਾਜਨ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੋਰੇ, ਹਰ ਰਸ ਚੋਗ ਚੁਗ ਹੈ ਪ੍ਰਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਿੰਨਾ ਪੇਕਾ ਏਕਾ ਜਲ ਥਲ ਜੀਆਂ ਪੁਰੀਆਂ ਲੋਆ ਆਕਾਰ ਆਇਆ ਕਾ ਓ ਜੀ ਆਖੇ ਸੋ ਤੋਂ ਹੀ ਜਾਣੇ ਤਿੰਨਾ ਪੀ ਤੇਰੀ ਸਾ ਨਾਨਕ ਭਗਤਾਂ ਪੁਕਸਲਾ ਹਨ ਸੱਚ ਨਾਮੈ ਧਾ ਸਦਾਨੰਦ ਰਹਿ ਦਿਨ ਰਾਤੀ ਗੁਣਮੰਤਿਆਂ ਪਾਛਾਰ ਮਹਲਾ ਪਹਿਲਾ
1: ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਉਪੜੀ ਚੜ ਚੜ ਪਿਆ ਨਾਮ ਜਿਨ ਕਰਤਾ ਕਰਨ ਕੀਆ ਸੋ ਜਾਣੇ ਕਰਤਾ ਪੌੜੀ ਬਿਨ ਸਤਿ

0: ਸਲੋਕ ਮਹੱਲਾ ਪਹਿਲਾ। ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆ ਕੂੜਿਆ, ਹਾਂ ਵਿੱਚ ਪਾਪੁਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ, ਹਾਂ ਵਿੱਚ ਪਰੀਐ ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ, ਮੋਕ ਮੁਕਤ ਕੇ ਸਾਰਨਾ ਜਾਣਾ, ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ, ਹੋਮੇ ਕਰ ਕਰ ਜੰਤ ਉਪਾਇਆ, ਹੋਮੇ ਬੁਝੇ ਤਾਂਦਰ ਸੁਜੈ, ਗਿਆਨ ਵਿਹੂਣਾ ਕਤ ਕਤ ਲੁਜੈ, ਨਾਨਕ ਹੁਕਮੀ ਲਿਖੀਐ ਲੇ, ਜਿਹਾ ਵੇਖੇ ਦੇਹਾ ਵੇਖ ਮਹਲਾ ਦੂਜਾ।
1: ਹਮੇ ਇਹ ਜਾਤ ਹੈ ਹਮੇ ਕਰਮ ਕਮਾਏ, ਹਮੇ ਇਹ ਬੰਧਨ ਫਿਰ ਜੋ ਨਹੀਂ ਪਾਏ।

ਸੇਵ ਕੀਤੀ ਸੰਤੋਖੀ ਜਿਨੀ ਸਚੋ ਸੱਚ ਧਿਆਇਆ ਮੁਨੀ ਮੰਦੇ ਪੈ ਨਰ ਕਿਉਂਕਰ ਸੁਤਰੀ ਕਰਮ ਕਮਾਇਆ।

0: ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ ਸੋਮਦ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤਿਓ ਪਾਏ ਕੈ ਸਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀ ਬਾਣਿਆ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇ ਕੇਚੀਆਂ ਲੱਖੁਨਾ ਪ੍ਰਵਾਨ ਲਖ ਤਬ ਤੀਰਥਾਂ ਸਹਿਜੋ ਵਿਵਾਨ ਲੱਖ ਸੁਰਤਨ ਸੰਗਰਾਮ ਰਮਨ ਛੁੱਟੇ ਪ੍ਰਾਣ ਲੱਖ ਸੁਰਤੀ ਲੱਗਿਆ ਤਿਨ ਪੜ੍ਹੀਏ ਪਾਠ ਪੁਰਾਣ

तुझे संतोषक बताया, तो दे तुझमें लेसाता।